0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਸਲਾਮ। ਆਸਟ੍ਰੇਲੀਆ ਦੇ ਆਪਣੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਗੱਲ ਕਰ ਰਹੀ ਹਾਂ ਜੀ SBS ਦੇ ਪੰਜਾਬੀ ਪ੍ਰੋਗਰਾਮ ਦੀ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਇਸੀ ਆਸ ਉਮੀਦ ਦੇ ਨਾਲ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਹਿ ਪਰਿਵਾਰ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ ਪੰਜਾਬੀਆਂ ਦਾ ਆਪਣਾ ਰੇਡੀਓ ਪ੍ਰੋਗਰਾਮ, ਜਿਹਦੇ ਵਿੱਚ ਇੱਕ ਘੰਟੇ ਤੱਕ ਹੋਣ ਵਾਲੀ ਹੈ ਜੀ ਪੰਜਾਬੀਆਂ ਨਾਲ, ਪੰਜਾਬੀਆਂ ਬਾਰੇ ਪੰਜਾਬੀ ਵਿੱਚ ਗੱਲਾਂ ਬਾਤਾਂ, ਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਇਹ ਸਾਰਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਅੱਜ ਦਾ ਜਿਹੜਾ ਇਹ ਦਿਨ ਹੈ ਨਾ 22 ਮਈ 2026 ਵਾਲਾ ਜਿਹੜਾ ਸ਼ੁੱਕਰਵਾਰ ਹੈ, ਉਹ ਵਲੰਟੀਅਰ ਵੀਕ ਦਾ ਹਿੱਸਾ ਹੈ। ਯਾਨੀ ਕਿ ਉਹ ਦਿਨ ਜਿਹਨੂੰ ਕਿ ਆਸਟ੍ਰੇਲੀਆ ਦੀ ਭਾਸ਼ਾ ਵਿੱਚ ਕਹੀਏ ਤਾਂ ਲੁਕਿੰਗ ਆਊਟ ਫੋਰ ਈਚ ਅਦਰ, ਟੈਨਿੰਗ ਅਪ ਫੋਰ ਅ ਮੇਟ ਕਿਹਾ ਜਾਂਦਾ ਹੈ। ਤੇ ਜੇਕਰ ਪੰਜਾਬੀ ਵਿੱਚ ਕਹੀਏ ਤਾਂ ਇਹ ਸੇਵਾ ਭਾਵ ਹੈ ਜੀ। ਇਸ ਭਾਵ ਨੂੰ ਸਮਰਪਿਤ ਇਸ ਹਫਤੇ ਵਿੱਚ ਗੱਲ ਕਰਾਂਗੇ ਕਿ ਵਲੰਟੀਅਰਸ ਨੂੰ ਔਖੀ ਘੜੀ ਵਿੱਚ ਵੀ ਹੋਰਨਾਂ ਬਾਰੇ ਸੋਚਣ ਦੀ ਜਿਹੜੀ ਪ੍ਰੇਰਣਾ ਹੈ ਉਹ ਕਿੱਥੋਂ ਆਉਂਦੀ ਹੈ। ਗੱਲ ਕਰਾਂਗੇ ਪੰਜਾਬੀ ਮੂਲ ਦੇ ਆਸਟ੍ਰੇਲੀਅਨਸ ਨਾਲ ਜੋ ਕਿ ਇਸ ਨਵੇਂ ਦੇਸ਼ ਵਿੱਚ ਆ ਕੇ ਵੀ ਵਲੰਟੀਅਰਿੰਗ ਕਰ ਰਹੇ ਨੇ, ਯਾਨੀ ਕਿ ਲੋਕਾਂ ਦੀ ਹੋਰਨਾਂ ਦੀ ਸੇਵਾ ਕਰ ਰਹੇ ਨੇ। ਇਸ ਤੋਂ ਇਲਾਵਾ SES ਯਾਨੀ ਕਿ ਸਟੇਟ ਐਮਰਜੈਂਸੀ ਸਰਵਿਸਿਜ਼ ਵਿੱਚ ਵਲੰਟੀਅਰ ਬਣ ਕਿੱਦਾਂ ਸਕਦੇ ਆ, ਇਸ ਦੇ ਬਾਰੇ ਵੀ ਇੱਕ ਰਿਪੋਰਟ ਲੈ ਕੇ ਆਏ ਹਾਂ। ਨਾਲ ਹੀ ਹਰ ਫਰਾਈਡੇ ਵਾਂਗ ਇਸ ਫਰਾਈਡੇ ਵੀ ਚੱਲਾਂਗੇ ਜੀ ਲੈਂਦੇ ਪੰਜਾਬ ਵੱਲ, ਯਾਨੀ ਕਿ ਪਾਕਿਸਤਾਨ ਦੇ ਪੰਜਾਬ ਦਾ ਰੁੱਖ ਕਰਾਂਗੇ ਤੇ ਉਸ ਪੰਜਾਬ ਵਿੱਚ ਜਾਂ ਪਾਕਿਸਤਾਨ ਵਿੱਚ ਵਸਦੇ ਪੰਜਾਬੀ ਕਲਾਕਾਰ ਦੇ ਨਾਲ ਕਰਾਂਗੇ ਗੱਲਬਾਤ। ਕਿਹੜਾ ਪੰਜਾਬੀ ਕਲਾਕਾਰ ਹੈ ਜਾਣਨ ਲਈ ਕਰਨਾ ਪਏਗਾ ਥੋੜਾ ਜਿਹਾ ਇੰਤਜ਼ਾਰ। ਇਸ ਤੋਂ ਇਲਾਵਾ ਸੁਣਾਵਾਂਗੇ ਜੀ ਆਸਟ੍ਰੇਲੀਅਨ ਐਬਰੀਜਨਲ ਫਲੈਗ ਦਾ ਇਤਿਹਾਸ ਅਤੇ ਮਹੱਤਵ ਬਾਰੇ ਖਾਸ ਰਿਪੋਰਟ। ਤੁਸੀਂ ਆਸਟ੍ਰੇਲੀਆ ਵਿੱਚ 3 ਫਲੈਗਸ ਦੇਖੇ ਹੋਣੇ ਆ, ਪਰ ਕਿਹੜੇ ਫਲੈਗ ਦਾ ਕੀ ਮਤਲਬ ਹੈ ਤੇ ਕਿਉਂ ਬਣੇ ਜੀ 3 ਫਲੈਗਸ, ਦੱਸਾਂਗੇ। ਬਣੇ ਰਹੋ ਪ੍ਰੋਗਰਾਮ ਦੇ ਨਾਲ, ਲੇਕਿਨ ਗੱਲਾਂ ਬਾਤਾਂ ਤੇ ਗਾਣੇ ਤਾਂ ਮੈਂ ਹਮੇਸ਼ਾ ਹੀ ਲੈ ਕੇ ਆਉਂਦੀ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਇੱਕ ਕੰਟੈਸਟ ਵੀ ਲੈ ਕੇ ਆਈ ਹਾਂ, ਜੇ ਤੇ ਤੁਹਾਡਾ ਵੀਕਐਂਡ ਦਾ ਪ੍ਰੋਗਰਾਮ ਬਣ ਚੁੱਕਾ ਹੈ ਜਾਂ ਫਿਰ ਤੁਸੀਂ ਜਾਣਾ ਚਾਹ ਰਹੇ ਹੋ ਜੀ 29 ਤਰੀਕ ਵਾਲਾ ਜਿਹੜਾ ਵੀਕਐਂਡ ਹੈ ਉਦੋਂ ਦੇਖਣ ਪੰਜਾਬੀ ਫਿਲਮ ਚੜ੍ਹਦੀ ਕਲਾ, ਤੇ ਉਸ ਫਿਲਮ ਦੇ ਫ੍ਰੀ ਪਾਸਿਸ ਅਸੀਂ ਲੈ ਕੇ ਆਏ ਹਾਂ। ਤੇ ਜੇ ਤੁਸੀਂ ਵੀ ਜਿੱਤਣਾ ਚਾਹੁੰਦੇ ਹੋ ਜੀ ਇਸ ਮੂਵੀ ਦੇ ਫ੍ਰੀ ਪਾਸਿਸ ਜਾਂ ਦੇਖਣਾ ਚਾਹੁੰਦੇ ਹੋ ਮੁਫਤ ਵਿੱਚ ਪੰਜਾਬੀ ਸਿਨੇਮਾ, ਤੇ ਕਰਨਾ ਕੁਛ ਨਹੀਂ ਹੈ, ਬਸ ਇੱਕ ਮੇਰੇ ਸਵਾਲ ਦਾ ਜਵਾਬ ਦੇਣਾ। ਸਵਾਲ ਹੈ ਜੀ ਕਿ ਇਸ 2 ਬਾਲ ਕਲਾਕਾਰ ਨੇ, ਯਾਨੀ ਕਿ 2 ਚਾਈਲਡ ਐਕਟਰਸ ਨੇ, ਇੱਕ ਮੁੰਡਾ ਹੈ ਇੱਕ ਕੁੜੀ ਹੈ, ਮੇਰਾ ਹਿੰਟ ਹੈ ਜੀ ਤੁਹਾਨੂੰ, ਤੇ ਇਹ ਦੋਨੋਂ ਬੱਚਿਆਂ ਦਾ ਕੀ ਨਾਮ ਹੈ, ਫਿਲਮਾਂ ਵਾਲਾ ਨਾਮ ਨਹੀਂ ਅਸਲ ਵਾਲਾ, ਇਹਨਾਂ ਐਕਟਰਸ ਦਾ ਕੀ ਨਾਮ ਹੈ ਜੋ ਕਿ ਚੜ੍ਹਦੀ ਕਲਾ ਫਿਲਮ ਜੋ ਕਿ 29 ਮਈ ਨੂੰ ਰਿਲੀਜ਼ ਹੋ ਰਹੀ ਹੈ ਉਹਦੇ ਵਿੱਚ ਐਕਟਿੰਗ ਕਰ ਰਹੇ ਨੇ ਇਹਨਾਂ 2।

ਫੋਰ ਚਾਈਲਡ ਐਕਟਰਸ ਦਾ ਕੀ ਨਾਮ ਹੈ। ਹਿੰਟ ਦੇ ਤੌਰ ਤੇ ਤੁਹਾਨੂੰ ਦੱਸਦਾ ਕਿ ਇੱਕ ਚਾਈਲਡ ਐਕਟਰ ਤੇ ਇੱਕ ਚਾਈਲਡ ਐਕਟਰੈਸ, ਯਾਨੀ ਕਿ ਇੱਕ ਬੱਚਾ ਤੇ ਇੱਕ ਬੱਚੀ ਹੈ। ਇਹਨਾਂ ਐਕਟਰਸ ਦਾ ਕੀ ਨਾਮ ਹੈ ਜੀ, ਲਿਖ ਕੇ ਭੇਜਣਾ ਐਸ ਐਮ ਐਸ ਰਾਹੀਂ 0433977967 0439799767 ਉੱਤੇ। ਐਸ ਐਮ ਐਸ ਵਿੱਚ ਆਪਣਾ ਨਾਮ ਤੇ ਆਪਣੀ ਈਮੇਲ ਆਈ ਡੀ ਵੀ ਲਿਖਣਾ ਨਾ ਭੁੱਲਣਾ ਜੀ, ਤਾਂ ਕਿ ਤੁਹਾਨੂੰ ਪਹੁੰਚ ਜਾਣ ਤੁਹਾਡੇ ਪਾਸੇ ਸਹੀ ਸਲਾਮਤ। ਐਸ ਐਮ ਐਸ ਦੇ ਇਲਾਵਾ ਤੁਸੀਂ ਈਮੇਲ ਵੀ ਭੇਜ ਸਕਦੇ ਹੋ। ਈਮੇਲ ਕਰਨ ਲਈ ਸਾਡਾ ਈਮੇਲ ਆਈ ਡੀ ਨੋਟ ਕਰ ਲਓ ਜੀ, PUNJABI.PROGRAM@sbs.com.au ਵਾਲੀ ਸਪੈਲਿੰਗ ਹੈ, ਡਬਲ ਐਮ ਵਾਲੀ ਸਪੈਲਿੰਗ ਨਹੀਂ ਹੈ। PUNJABI.PROGRAM@sbs.com.au ਤੇ ਲਿਖ ਕੇ ਭੇਜੋ, ਦੱਸੋ ਕਿ ਦੋ ਚਾਈਲਡ ਐਕਟਰਸ ਨੇ ਇਸ ਮੂਵੀ ਵਿੱਚ, ਉਹਨਾਂ ਚਾਈਲਡ ਐਕਟਰਸ ਦਾ ਕੀ ਨਾਮ ਹੈ। ਹੁਣ ਫਿਲਮਾਂ ਦੀ ਤਾਂ ਹੋ ਗਈ ਗੱਲਾਂ ਬਾਤਾਂ, ਜਾਣਦੇ ਹਾਂ ਜੀ ਦੇਸ਼ ਦੁਨੀਆਂ ਵਿੱਚ ਕੀ ਕੁਝ ਚੱਲ ਰਿਹਾ। ਆਓ ਫਿਰ ਬਿਨਾਂ ਕਿਸੇ ਦੇਰੀ ਤੋਂ ਰੁਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ, ਤੇ ਲੈਣੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ, ਤੇ ਪੇਸ਼ ਨੇ 22 ਮਈ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਜ਼ਰਾਈਲ ਵੱਲੋਂ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਆਈ ਲੋਕਾਂ ਨੇ ਦਾਅਵਾ ਕੀਤਾ ਕਿ ਜੇਲ੍ਹ ਤੋਂ ਰਿਹਾ ਹੋਣ ਅਤੇ ਤੁਰਕੀ ਭੇਜੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਸਰੀਰਕ, ਮਨੋਵਿਗਿਆਨਿਕ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਦੱਖਣੀ ਇਜ਼ਰਾਈਲ ਦੀ ਜੇਲ੍ਹ ਵਿੱਚੋਂ 400 ਤੋਂ ਵੱਧ ਕਾਰਕੁਨਾਂ ਨੂੰ ਰਿਹਾ ਕਰ ਤੁਰਕੀ ਭੇਜਿਆ ਗਿਆ। ਇਨ੍ਹਾਂ ਕਾਰਕੁਨਾਂ ਵਿੱਚ 11 ਆਸਟ੍ਰੇਲੀਅਨ ਵੀ ਸ਼ਾਮਲ ਹਨ। ਹਾਲਾਂਕਿ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਕਿਹਾ ਹੈ ਕਿ ਸਾਰੇ ਨਜ਼ਰਬੰਦਾਂ ਨੂੰ ਕਾਨੂੰਨ ਦੇ ਅਨੁਸਾਰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦਾ ਪੂਰਾ ਧਿਆਨ ਰੱਖਦੇ ਹੋਏ ਰੱਖਿਆ ਗਿਆ ਸੀ। ਆਸਟ੍ਰੇਲੀਆ ਪਹੁੰਚਣ ਵਾਲੇ ਇਨ੍ਹਾਂ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਦੁਰਵਿਵਹਾਰ ਹੋਇਆ। ਉੱਥੇ ਹੀ ਆਸਟ੍ਰੇਲੀਆ ਦੀ ਸੰਘੀ ਸਿਆਸਤ ਵੀ ਗਰਮਾਈ ਹੋਈ ਹੈ। ਲਿਬਰਲ ਸੈਨੇਟਰ ਜਸਿੰਟਾ ਪ੍ਰਾਈਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਭਾਰਤ, ਚੀਨ, ਅਫਰੀਕਾ ਅਤੇ ਮੱਧ ਪੂਰਬ ਤੋਂ ਆਉਣ ਵਾਲੇ ਲੱਖਾਂ ਪ੍ਰਵਾਸੀਆਂ ਨੂੰ ਰੋਕਣ ਲਈ ਸਹਿਮਤ ਸਨ। ਇੱਥੇ ਤੁਹਾਨੂੰ ਦੱਸ ਦਈਏ ਕਿ ਜਸਿੰਟਾ ਪ੍ਰਾਈਸ ਨੇ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸੈਮ ਬੈਂਫਰਡ ਦੇ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਵਿਵਾਦਪੂਰਨ ਦੱਸਿਆ ਜਾ ਰਿਹਾ। ਲੇਬਰ ਦੀ ਬਹੁ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਡਾਕਟਰ ਐਨ ਐਲੇ ਨੇ ਵੀ ਇਸ ਇੰਟਰਵਿਊ ਦੀ ਆਲੋਚਨਾ ਕੀਤੀ ਹੈ। ਕੁਝ ਹਫ਼ਤਿਆਂ ਪਹਿਲਾਂ IS ਸਮੂਹ ਤੋਂ ਰਾਬਤਾ ਰੱਖਣ ਵਾਲੀਆਂ ਆਸਟ੍ਰੇਲੀਅਨ ਮੂਲ ਦੀਆਂ ਔਰਤਾਂ ਅਤੇ ਬੱਚਿਆਂ ਦੇ ਦੇਸ਼ ਵਾਪਸ ਪਰਤਣ ਤੋਂ ਬਾਅਦ IS ਸਮੂਹ ਨਾਲ ਜੁੜੀਆਂ ਹੋਰ ਆਸਟ੍ਰੇਲੀਅਨ ਔਰਤਾਂ ਅਤੇ ਬੱਚਿਆਂ ਦੇ ਸੀਰੀਆ ਛੱਡਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਮੂਹ ਹੁਣ ਸੀਰੀਆ ਦੀ ਰਾਜਧਾਨੀ ਦਮਿਸ਼ਕ ਜਾ ਰਿਹਾ ਹੈ, ਜਿੱਥੋਂ ਉਨ੍ਹਾਂ ਦੇ ਆਸਟ੍ਰੇਲੀਆ ਲਈ ਉਡਾਨ ਭਰਨ ਦੀ ਉਮੀਦ ਕੀਤੀ ਜਾ ਰਹੀ ਹੈ।

0: advertising.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਮੂਵੀ ਪ੍ਰਗਟ ਕੀਤਾ ਗਿਆ ਜੋ ਕਿ ਬੇਰੋਜ਼ਗਾਰੀ ਅਤੇ ਮਹਿੰਗਾਈ ਨਾਲ ਜੂਝਣ ਦਾ ਦਾਵਾ ਕਰ ਰਹੇ ਨੇ। ਇਸ ਦਾ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅੱਜ ਗੱਲ ਕਰ ਰਹੇ ਹਾਂ ਜੀ ਵਾਲੰਟੀਅਰ ਵੀਕ ਬਾਰੇ, ਜੋ ਮਨਾਈ ਜਾਂਦੀ ਹੈ ਜੀ ਵਾਲੰਟੀਅਰਸ ਨੂੰ ਮਾਣ ਦੇਣ ਦੇ ਲਈ। ਪਰ ਆਸਟ੍ਰੇਲੀਆ ਵਿੱਚ ਵਾਲੰਟੀਅਰ ਯਾਨੀ ਕਿ ਸੇਵਾ ਕਿਵੇਂ ਦਿੱਤੀ ਜਾ ਸਕਦੀ ਹੈ ਜੇ ਤੁਹਾਨੂੰ ਵੀ ਨਹੀਂ ਪਤਾ, ਤੇ ਇਹ ਜਿਹੜੀ ਰਿਪੋਰਟ ਹੈ ਇਹ ਤੁਹਾਡੇ ਲਈ ਹੈ।
1: ਜਦੋਂ ਹੜ੍ਹਾਂ, ਤੂਫਾਨਾਂ ਜਾਂ ਹੋਰ ਕੁਦਰਤੀ ਘਟਨਾਵਾਂ ਨਾਲ ਸੰਬੰਧਿਤ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਪੂਰੇ ਆਸਟ੍ਰੇਲੀਆ ਵਿੱਚ ਅਜਿਹੀਆਂ ਪਰਿਸਥਿਤੀਆਂ ਦੌਰਾਨ ਵਲੰਟੀਅਰ ਮੁੱਖ ਭੂਮਿਕਾ ਨਿਭਾਉਂਦੇ ਨੇ। ਪਰ ਲੋਕ ਆਪਣੇ ਰਾਜ ਜਾਂ ਖੇਤਰ ਦੀ ਰਾਜ ਐਮਰਜੈਂਸੀ ਸੇਵਾ ਵਿੱਚ ਵਲੰਟੀਅਰ ਵਜੋਂ ਕਿਵੇਂ ਸ਼ਾਮਲ ਹੋ ਸਕਦੇ ਨੇ, ਇੱਕ ਵਲੰਟੀਅਰ ਤੋਂ ਕੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਕੋਲ ਕਿਹੜੇ ਹੁਨਰ ਹੋਣੇ ਚਾਹੀਦੇ ਨੇ, ਆਓ ਇਸ ਬਾਰੇ ਸੁਣਦੇ ਹਾਂ ਇਸ ਤਫਸੀਲੀ ਰਿਪੋਰਟ ਵਿੱਚ। ਸਟੇਟ ਐਮਰਜੈਂਸੀ ਸਰਵਿਸਿਜ਼ ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਨਾਮ ਹੈ ਜੋ ਕਿ ਵੱਡੀਆਂ ਘਟਨਾਵਾਂ ਦੌਰਾਨ ਅਤੇ ਉਹਨਾਂ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਦੀ ਹੈ। ਖਾਸ ਤੌਰ 'ਤੇ ਇਹ ਸੇਵਾ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਤੂਫਾਨ ਅਤੇ ਸੁਨਾਮੀ ਨਾਲ ਨਜਿੱਠਦੀ ਹੈ, ਪਰ ਹੋਰ ਸੰਕਟ ਕਾਲਾਂ ਦੌਰਾਨ ਵੀ ਸਹਾਇਤਾ ਪ੍ਰਦਾਨ ਕਰ ਸਕਦੀ ਹੈ, ਜਿਵੇਂ ਕਿ ਸੜਕ ਦੁਰਘਟਨਾ ਤੋਂ ਬਚਾਅ, ਲਾਪਤਾ ਵਿਅਕਤੀ ਦੀ ਖੋਜ ਅਤੇ ਡਾਕਟਰੀ ਨਿਕਾਸ ਆਦਿ। ਆਸਟ੍ਰੇਲੀਆ ਵਿੱਚ ਹਰ ਅਧਿਕਾਰ ਖੇਤਰ ਦੀ ਆਪਣੀ ਰਾਜ ਜਾਂ ਪ੍ਰਦੇਸ਼ ਐਮਰਜੈਂਸੀ ਸੇਵਾ ਹੈ। ਪ੍ਰਿਸਿਲਾ ਗ੍ਰਿਮ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਵਿੱਚ ਵਲੰਟੀਅਰ ਸਪੋਰਟ ਅਫਸਰ ਹੈ। ਉਹ ਕਹਿੰਦੀ ਹੈ ਕਿ ਵਿਕਟੋਰੀਆ ਦੀ SES ਆਫਤਾਂ ਨਾਲ ਨਜਿੱਠਣ ਲਈ ਭਾਈਚਾਰਿਆਂ ਨੂੰ ਤਿਆਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਫਿਰ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਉਸਦਾ ਜਵਾਬ ਦੇਣ ਲਈ ਤਿਆਰ ਰਹਿੰਦੀ ਹੈ।
2: Control agency for floods, storm, earthquake, landslide and tsunami. But our everyday jobs and mainly our bread and butter is storm damage jobs. Trees on houses, on cars, on roads, all those sort of things. And that's when our volunteers would get called to assist. So we make safe. So for example, if a tree goes through a roof, we'll tarp it up and put some sandbags and things like that on the roof to make the property safe.
1: Miss Grimm, ਜੋ ਕਿ ਫਰੈਂਕਸਟਨ SES ਵਿੱਚ ਡਿਪਟੀ ਕੰਟਰੋਲਰ ਵਜੋਂ ਵੀ ਕੰਮ ਕਰਦੀ ਹੈ, ਦਾ ਕਹਿਣਾ ਹੈ ਕਿ SES ਹੋਰ ਸਥਿਤੀਆਂ ਵਿੱਚ ਦੂਜੀਆਂ ਏਜੰਸੀਆਂ, ਖਾਸ ਤੌਰ 'ਤੇ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਨੂੰ ਇੱਕ ਸਹਾਇਤਾ ਭੂਮਿਕਾ ਪ੍ਰਦਾਨ ਕਰ ਸਕਦੀ ਹੈ।
2: We also do search and rescue. We support Victoria Police with searches for missing people, crime scenes. We also assist Ambulance Victoria with carryouts if someone's injured themselves in a remote location. We've got equipment to help put patients into a what we call a mule, and then we can wheel them out of the bush or on a beach and things like that. Many of our volunteers are trained in road crash rescue as well, chainsaws, OH&S, first aid. So there is a lot of different role and training paths.
1: ਮਿਸ ਗ੍ਰਿਮ ਕਹਿੰਦੀ ਹੈ ਕਿ SES ਵਿੱਚ ਕਈ ਕਾਰਜਸ਼ੀਲ ਅਤੇ ਗੈਰ ਕਾਰਜਸ਼ੀਲ ਮੈਂਬਰ ਸ਼ਾਮਲ ਨੇ।
2: Our country units are always looking for new volunteers. And even if you think that maybe it's not for you getting on a roof and cutting up a tree, there's always roles back at the unit. We always need a finance person. We always need administrative staff. We need people who are happy to go and engage with the community and talk to local schools about making your property safe for storms and floods. So it's a great way to give back to your local community.
1: ਹਾਲਾਂਕਿ ਵਿਕਟੋਰੀਆ ਦੀ SES ਲਈ ਵਲੰਟੀਅਰ ਬਣਨ ਲਈ ਸਾਰੇ ਬਿਨੈਕਾਰਾਂ ਨੂੰ ਪਹਿਲਾਂ ਚੋਣ ਅਤੇ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਭੂਮਿਕਾ

0: ਨੂੰ ਸਮਝਦੇ ਨੇ ਅਤੇ ਸਿਖਲਾਈ ਅਤੇ ਸੇਵਾ ਡਿਊਟੀਆਂ ਨਿਭਾਉਣ ਲਈ ਲੋੜੀਂਦੇ ਸਮੇਂ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰ ਸਕਦੇ ਨੇ। ਮਿਸ ਕ੍ਰਿਮ ਦੱਸਦੀ ਹੈ ਕਿ ਇੱਕ ਵਾਰ SCS ਵਿੱਚ ਸ਼ਾਮਲ ਹੋਣ ਤੋਂ ਬਾਅਦ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੋ ਕਿ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਟੀਮ ਦੇ ਹਿੱਸੇ ਵਜੋਂ ਕੰਮ ਕਰਨ ਲਈ ਮਹੱਤਵਪੂਰਨ ਹੁੰਦੀ ਹੈ।
1: We need to be community minded. That's really important. The common theme with all our volunteers is they want to help people in their time of need. And you do have to be fit and healthy. It's really important. Some of the jobs that we do can be a bit rigorous, walking into bushland to look for missing people, beach walks, things like that. But we train you for anything that we will send you out in a truck or when you're representing SES, you'll receive all the training that you require before we send you out in the field.
0: ਨਿਊ ਸਾਊਥ ਵੇਲਜ਼ SCS ਦੇ ਅਨੁਸਾਰ ਅਸਥਾਈ ਵੀਜ਼ਾ ਧਾਰਕ ਗੈਰ ਆਸਟ੍ਰੇਲੀਅਨ ਨਾਗਰਿਕ ਵੀਜ਼ਾ ਕਿਸਮ ਦੇ ਆਧਾਰ ਤੇ ਸਵੈ ਸੇਵੀ ਬਣ ਸਕਦੇ ਨੇ। ਆਮ ਤੌਰ ਤੇ ਜੇਕਰ ਕਿਸੇ ਵਿਅਕਤੀ ਦਾ ਵੀਜ਼ਾ ਉਹਨਾਂ ਨੂੰ ਅਦਾਇਗੀਸ਼ੁਦਾ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਉਹ ਵਲੰਟੀਅਰ ਬਣ ਸਕਦੇ ਨੇ। ਨਿਊ ਸਾਊਥ ਵੇਲਜ਼ SCS ਵਿੱਚ 16 ਅਤੇ 17 ਸਾਲ ਦੀ ਉਮਰ ਦੇ ਵਲੰਟੀਅਰ ਵੀ ਸ਼ਾਮਲ ਹੋ ਸਕਦੇ ਨੇ, ਪਰ ਸ਼ਾਮਲ ਹੋਣ ਦੇ ਸਮੇਂ ਉਹਨਾਂ ਨੂੰ ਆਪਣੇ ਮਾਪਿਆਂ ਅਤੇ ਸਰਪ੍ਰਸਤ ਦੀ ਸਹਿਮਤੀ ਦਾ ਫਾਰਮੈਟ ਪੂਰਾ ਕਰਨਾ ਪੈਂਦਾ ਹੈ। ਹਾਲਾਂਕਿ 18 ਸਾਲ ਤੋਂ ਘੱਟ ਉਮਰ ਦੇ ਵਲੰਟੀਅਰ ਉਹਨਾਂ ਘਟਨਾਵਾਂ ਤੇ ਸੇਵਾ ਲਈ ਸ਼ਾਮਲ ਨਹੀਂ ਹੋ ਸਕਦੇ ਜਿਨ੍ਹਾਂ ਵਿੱਚ ਸਦਮੇ ਸ਼ਾਮਲ ਹੋ ਸਕਦੇ ਨੇ, ਜਿਵੇਂ ਕਿ ਰੋਡ ਕ੍ਰੈਸ਼ ਆਦਿ। ਸ਼੍ਰੀ ਮੈਕੁਲਫ ਦਾ ਕਹਿਣਾ ਹੈ ਕਿ ਜਦੋਂ ਉਹ ਲਗਭਗ 11 ਸਾਲ ਪਹਿਲਾਂ ਸਵੈ ਸੇਵੀ ਬਣਨ ਲਈ SCS ਵਿੱਚ ਸ਼ਾਮਲ ਹੋਇਆ ਸੀ ਤਾਂ ਉਹ ਉਸ ਸਮੇਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ ਅਤੇ ਉਸ ਵਿੱਚ ਅਸਲ ਵਿੱਚ ਕੋਈ ਖਾਸ ਹੁਨਰ ਨਹੀਂ ਸੀ ਜਿਸ ਦੀ SCS ਨੂੰ ਲੋੜ ਹੋਵੇ।
2: I've now learned how to operate a chainsaw and how to use the jaws of life or those tools that you see at major road crashes. So really the key skills we can teach are around first aid and basic rescue training. We also teach the fundamentals in using storm and water equipment. So when a major storm happens, we can put volunteers to use out there in the field with pumping skills and tarping roofs and clearing fallen branches and those sort of things. Then we move up into the rescue area. So around vertical rescue, you learn how to abseil.
0: ਸ਼੍ਰੀ ਮੈਕੁਲਫ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ SCS ਨਸਲੀ ਪਿਛੋਕੜ ਵਾਲੇ ਵਲੰਟੀਅਰਾਂ ਦੀ ਕਦਰ ਕਰਦਾ ਹੈ ਜੋ ਕਿ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਬੋਲ ਸਕਦੇ ਨੇ। ਜ਼ੁਲਫੀ ਹੈਦਰੀ ਅਫਗਾਨਿਸਤਾਨ ਤੋਂ ਹੈ। ਉਹ 20 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਹੁਣ ਖੇਤਰੀ ਵਿਕਟੋਰੀਆ ਵਿੱਚ ਰਹਿੰਦਾ ਹੈ। ਉਹ ਕਹਿੰਦਾ ਹੈ ਕਿ ਉਸਨੇ ਬਹੁਤ ਸਾਰੇ ਲਾਪਤਾ ਵਿਅਕਤੀਆਂ ਦੀ ਖੋਜ ਕੀਤੀ ਹੈ, ਬਹੁਤ ਸਾਰੇ ਜਾਨਵਰਾਂ ਨੂੰ ਬਚਾਇਆ ਹੈ ਅਤੇ ਅਪਰਾਧ ਦੇ ਸਥਾਨਾਂ ਤੇ ਖੋਜਾਂ ਵਿੱਚ ਪੁਲਿਸ ਦੀ ਮਦਦ ਕੀਤੀ ਹੈ।
3: When I arrived here, the way this country welcomed me made me feel like, okay, I have to do something for this community. That was the main reason that I actually joined SCS.
0: SPS ਤੋਂ ਕਿਆਰਾ ਪਿਜ਼ਾਨੋ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
4: ਜੀ ਹਾਂ ਦੋਸਤੋ, ਹੁਣ ਤੁਸੀਂ ਸੁਣਿਆ ਕਿ ਆਸਟ੍ਰੇਲੀਆ ਵਿੱਚ ਸੇਵਾਦਾਰ ਯਾਨੀ ਕਿ ਵਲੰਟੀਅਰ ਕਿਵੇਂ ਬਣਿਆ ਜਾ ਸਕਦਾ ਹੈ SES ਯਾਨੀ ਕਿ ਸਟੇਟ ਐਮਰਜੈਂਸੀ ਸਰਵਿਸਿਜ਼ ਵਿੱਚ। ਪਰ ਇੱਕ ਛੋਟੀ ਜਿਹੀ ਸੇਵਾ ਪੰਜਾਬੀ ਫਿਲਮ ਇੰਡਸਟਰੀ ਦੇ ਲਈ SBS ਪੰਜਾਬੀ ਵੱਲੋਂ ਵੀ ਕੀਤੀ ਜਾ ਰਹੀ ਹੈ। ਮੈਂ ਗੱਲ ਕਰ ਰਹੀ ਹਾਂ SBS ਦੇ ਮੂਵੀ ਕੰਟੈਸਟ ਦੀ। ਅਸੀਂ ਦੇ ਰਹੇ ਹਾਂ ਜੀ ਡਬਲ ਫ੍ਰੀ ਪਾਸ, ਇੱਕ ਪਾਸ ਮਤਲਬ ਕਿ ਦੋ ਦੋ ਟਿਕਟਾਂ, ਅਤੇ ਅਸੀਂ ਦੇ ਰਹੇ ਹਾਂ ਜੀ ਫ੍ਰੀ ਟਿਕਟਸ ਆਉਣ ਵਾਲੀ ਫਿਲਮ ਚੜ੍ਹਦੀ ਕਲਾ ਬਾਰੇ। ਇਹ ਫਿਲਮ ਹੋਣ ਵਾਲੀ ਹੈ ਜੀ 29 ਮਈ ਨੂੰ ਯਾਨੀ ਕਿ ਅਗਲੇ ਹਫ਼ਤੇ ਰਿਲੀਜ਼। ਜੇ ਇਸ ਫਿਲਮ ਦੇ ਤੁਸੀਂ ਫ੍ਰੀ ਪਾਸ ਜਿੱਤਣਾ ਚਾਹੁੰਦੇ ਹੋ ਤਾਂ ਇੱਕ ਛੋਟੇ ਜਿਹੇ ਸਵਾਲ ਦਾ ਤੁਸੀਂ ਜਵਾਬ ਦੇਣਾ। ਮੇਰਾ ਸਵਾਲ ਹੈ ਕਿ ਇਸ ਫਿਲਮ ਵਿੱਚ ਦੋ ਲੋਕ ਚਾਈਲਡ ਐਕਟਰਸ ਨੇ, ਇੱਕ ਕੁੜੀ ਹੈ ਅਤੇ ਇੱਕ ਮੁੰਡਾ, ਅਤੇ ਇਹਨਾਂ ਦੋ ਚਾਈਲਡ ਐਕਟਰਸ ਦੇ ਕੀ ਨਾਮ ਹੈ? ਚੜ੍ਹਦੀ ਕਲਾ ਫਿਲਮ ਵਿੱਚ ਜੋ ਦੋ ਲੋਕ ਚਾਈਲਡ ਐਕਟਰ ਬਣੇ ਨੇ ਉਹਨਾਂ ਦੇ ਕੀ ਨਾਮ ਹੈ ਲਿਖ ਕੇ ਭੇਜੋ ਜੀ 04397997767 ਉੱਤੇ, ਅਤੇ ਜਿੱਤੋ ਜੀ ਇਸ ਫਿਲਮ ਦੇ ਫ੍ਰੀ ਪਾਸਿਸ। ਇਸ ਤੋਂ ਇਲਾਵਾ ਜੇ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ punjabi.program punjabi.program@sps.com.au ਉੱਤੇ ਭੇਜੋ ਜਵਾਬ ਕਿਸ ਚੀਜ਼ ਦਾ, ਇਹੀ ਕਿ ਚੜ੍ਹਦੀ ਕਲਾ ਫਿਲਮ ਵਿੱਚ ਜੋ ਦੋ ਚਾਈਲਡ ਐਕਟਰਸ ਨੇ, ਇੱਕ ਮੁੰਡਾ ਅਤੇ ਇੱਕ ਕੁੜੀ, ਉਹਨਾਂ ਦਾ ਕੀ ਨਾਮ ਹੈ, ਉਹਨਾਂ ਦੋਨਾਂ ਬੱਚਿਆਂ ਦਾ ਕੀ ਨਾਮ ਹੈ, ਦੋਨਾਂ ਦਾ ਸੈਪਰੇਟ ਸੈਪਰੇਟ ਨਾਮ ਲਿਖ ਕੇ ਭੇਜਣਾ, ਅਤੇ ਤੁਹਾਨੂੰ ਮਿਲਣਗੇ ਜੀ ਦੋ ਫ੍ਰੀ ਪਾਸ, ਇੱਕ ਪਾਸ ਵਿੱਚ ਹੈ ਦੋ ਦੋ ਟਿਕਟਾਂ ਆਉਣ ਵਾਲੀ ਪੰਜਾਬੀ ਫਿਲਮ ਦੇ। ਜੇ ਜਿੱਤਣੇ ਹੋਣ ਫ੍ਰੀ ਪਾਸਿਸ ਤਾਂ ਜਵਾਬ ਜ਼ਰੂਰ ਲਿਖ ਕੇ ਭੇਜੋ। ਇਸ ਤੋਂ ਮਿਲਦੇ ਹਾਂ ਜੀ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਫਿਰ ਮਿਲਦੇ ਹਾਂ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
5: Why do people want to be at work? To feel heard, appreciated, part of something, and to know there's a career.

0: Career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
6: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
7: SBS Learn English helps Australians speak, understand, and connect.
8: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ ਅਤੇ ਗੱਲ ਕੱਲ ਚੱਲ ਰਹੀ ਹੈ ਜੀ ਵਾਲੰਟੀਅਰ ਵੀਕ ਬਾਰੇ
9: ਅਜੋਕੇ ਸਮੇਂ ਜਦੋਂ ਆਰਥਿਕ ਅਨਿਸ਼ਚਿਤਤਾ ਅਤੇ ਰਹਿਣ ਸਹਿਣ ਦੀ ਲਾਗਤ ਕਈ ਲੋਕਾਂ ਦੀ ਰਾਤਾਂ ਦੀਆਂ ਨੀਂਦਾਂ ਤੱਕ ਉਡਾ ਰਹੀ ਹੈ ਅਜਿਹੇ ਵੀ ਹੋਰ ਕਈ ਲੋਕ ਨੇ ਜੋ ਕਿ ਆਫ਼ਤ ਦੀ ਇਸ ਘੜੀ ਵਿੱਚ ਆਪਣੇ ਤੋਂ ਹੇਠਲੇ ਪੱਧਰ ਵੱਲ ਵੇਖਦੇ ਨੇ ਅਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਵਿੱਚ 9.5 million ਆਸਟ੍ਰੇਲੀਅਨ ਲੋਕਾਂ ਨੇ ਵਲੰਟੀਅਰ ਕੀਤਾ ਇਹ ਵਲੰਟੀਅਰ ਜਾਂ ਸੇਵਾ ਦੀ ਭਾਵਨਾ ਵੱਖ ਵੱਖ ਪਿਛੋਕੜਾਂ ਦੇ ਲੋਕਾਂ ਨੂੰ ਨੇੜੇ ਲਿਆਉਂਦਾ ਭਾਵੇਂ ਉਹ ਆਸਟ੍ਰੇਲੀਅਨ ਮੂਲ ਦੇ ਲੋਕ ਹੋਣ ਜੋ ਕਿ ਹੈਲਪਿੰਗ ਅਮੇਟ ਲੁਕਿੰਗ ਆਊਟ ਫੋਰ ਈਚ ਅਦਰ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਣ ਜਾਂ ਫਿਰ ਪੰਜਾਬੀ ਮੂਲ ਦੇ ਉਹ ਲੋਕ ਜੋ ਕਿ ਸਰਬੱਤ ਦਾ ਭਲਾ ਦੇ ਸਿਧਾਂਤਾਂ ਦੇ ਨਾਲ ਸੇਵਾ ਨਿਭਾ ਰਹੇ ਹੋਣ ਇਸ ਵਲੰਟੀਅਰ ਹਫ਼ਤੇ ਐਸ ਬੀ ਐਸ ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਗੱਲਬਾਤ ਕਰ ਰਹੀ ਹਾਂ ਪੰਜਾਬੀ ਮੂਲ ਦੇ ਉਹਨਾਂ ਵਲੰਟੀਅਰਾਂ ਦੇ ਨਾਲ ਜੋ ਕਿ ਆਸਟ੍ਰੇਲੀਆ ਵਿੱਚ ਆ ਕੇ ਸੇਵਾ ਨਿਭਾ ਰਹੇ ਨੇ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਤੋਂ ਕਿ ਔਖੇ ਵੇਲੇ ਵਿੱਚ ਵੀ ਹੋਰਨਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਅਜਿਹਾ ਕੀ ਪ੍ਰੇਰਿਤ ਕਰਦਾ ਐਸੀ ਲੜੀ ਵਿੱਚ ਸਾਡੇ ਨਾਲ ਜੁੜੇ ਨੇ ਮੈਲਬਰਨ ਤੋਂ ਹਰਗਗਨ ਸਿੰਘ ਜੋ ਦੱਸਦੇ ਨੇ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਤਾਂ ਜੋ ਉਹਨਾਂ ਦੇ ਨਾਲ ਹੋਇਆ ਉਹ ਹੋਰਨਾਂ ਨਾਲ ਨਾ ਹੋਵੇ ਇਸ ਲਈ ਅੱਜ ਉਹ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਭਾਵ SAF ਇੰਟਰਨੈਸ਼ਨਲ ਦੇ ਨਾਲ ਜੁੜੇ ਨੇ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਦੇ ਨੇ
10: ਮੇਰਾ ਨਾਮ ਹਰਗਗਨ ਸਿੰਘ ਹੈ ਸਾਡੀ ਮੁਹਿੰਮ ਦਾ ਜਿਹੜਾ ਮੇਨ ਫੋਕਸ ਹੈ ਉਹ ਹੈ ਬੱਚੇ ਦੀ ਪੜ੍ਹਾਈ ਸਾਡੇ ਆਸਟ੍ਰੇਲੀਆ ਚ ਬਹੁਤ ਜ਼ਿਆਦਾ ਚੈਰਿਟੀ ਫਾਊਂਡੇਸ਼ਨ ਹੈਗੀਆਂ ਹਰ ਕਿਸੇ ਦੀ ਚੈਰਿਟੀ ਦਾ ਇੱਕ ਆਪਣਾ ਫੋਕਸ ਹੁੰਦਾ ਸਾਡਾ ਵਿਜ਼ਨ ਸੀ ਕਿ ਮੇਰਾ ਜਿਹੜਾ ਵਿਜ਼ਨ ਸੀ ਉਹ ਅਸੀਂ ਚਾਹੁੰਦੇ ਸੀ ਕਿ ਬੱਚੇ ਦੀ ਪੜ੍ਹਾਈ ਕਿਉਂਕਿ ਮੈਂ ਖੁਦ ਆਪਣੇ ਫੈਮਿਲੀ ਤੋਂ ਦੇਖਿਆ ਜੀ ਮੇਰੇ ਦਾਦਾ ਜੀ ਜਦੋਂ ਪਾਕਿਸਤਾਨ ਤੋਂ ਆਏ ਨੇ ਬਹੁਤ ਗਰੀਬ ਸੀ ਬਟ ਉਹਨਾਂ ਨੇ ਆਪਣੇ 5 ਬੱਚਿਆਂ ਨੂੰ ਚਾਹੇ ਜਿੰਨੀ ਮਰਜ਼ੀ ਗਰੀਬੀ ਚ ਹੋਏ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਮੇਰੇ ਪਿਤਾ ਜੀ ਕਾਫੀ ਅੱਛੀ ਇੰਜੀਨੀਅਰਿੰਗ ਕਰਕੇ ਉਸ ਤੋਂ ਬਾਅਦ ਆਰਮੀ ਚ ਬੜੀ ਵੱਡੀ ਪੋਜੀਸ਼ਨ ਤੇ ਰਿਟਾਇਰ ਹੋਏ ਮੇਰੇ ਭੂਆ ਡਾਕਟਰ ਨੇ ਮੇਰੇ ਬਾਕੀ ਚਾਚੇ ਇੰਜੀਨੀਅਰਿੰਗ ਕਰਕੇ ਅੱਛੀ ਜੋਬ ਤੇ ਲੱਗੇ ਮੇਰਾ ਕਹਿਣਾ ਭਾਵ ਹੈ ਕਿ ਮੈਂ ਹੁਣ 3 ਜਨਰੇਸ਼ਨ ਚ ਆਇਆ ਮੈਂ ਗਰੀਬੀ ਨਹੀਂ ਦੇਖੀ ਮਗਰ ਅਗਰ ਤੁਸੀਂ ਮੇਰੇ ਦਾਦਾ ਜੀ ਔਰ ਮੇਰੇ ਪਾਪਾ ਪਿਤਾ ਜੀ ਦੀ ਜਿਹੜੀ ਰਿਹਾਇਸ਼ ਅਗਰ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ ਉਹ ਇੱਕ ਤੰਬੂ ਚ ਰਹੇ ਨੇ ਜਦੋਂ ਮਾਈਗ੍ਰੇਟ ਹੋ ਕੇ ਆਏ ਨੇ ਪਾਕਿਸਤਾਨ ਤੋਂ 2.5 ਸਾਲ ਕੋਈ ਘਰ ਨਹੀਂ ਸੀ ਜਿਹਨੂੰ ਕਹਿੰਦੇ ਗਰੀਬੀ ਦੀ ਅੰਤ ਓਦਾਂ ਦੀ ਚੀਜ਼ਾਂ ਤੋਂ ਨਿਕਲ ਗਿਆ ਬਟ ਮੇਰੇ ਦਾਦਾ ਜੀ ਦਾ ਸੀ ਕਿ ਬੱਚਿਆਂ ਨੂੰ ਪੜ੍ਹਾ ਦੇਣਾ ਚਾਹੇ ਮੈਂ ਕੁਛ ਨਾ ਕਰ ਪਾਵਾਂ ਉਹਦਾ ਇੱਕ ਸਿਲਿਆ ਦੇਖੋ ਅਸੀਂ 3 ਪੋਜੀਸ਼ਨ ਚ ਪਾਵਰਟੀ ਤੋਂ ਬਾਹਰ ਆ ਗਏ ਮੈਂ ਨੀ ਗਰੀਬ

0: ਵੀ ਮੈਂ ਆਈ ਡੋਂਟ ਥਿੰਕ ਸੋ ਮੇਰੇ ਬੱਚੇ ਵਾਹਿਗੁਰੂ ਦੀ ਮਿਹਰ ਕਰਨ ਗਰੀਬੀ ਦੇਖਣ ਤੇ ਉਹ ਵਿਜ਼ਨ ਮੇਰੇ ਕੋਲ ਸੀ ਕਿ ਵੀ ਬੱਚਾ ਪੜ ਗਿਆ ਉਹ ਬੇਸ਼ੱਕ ਗਰੀਬ ਰਹਿ ਜਾਏਗਾ ਬਟ ਉਹਦੀ ਅਗਲੀਆਂ ਸਾਰੀਆਂ ਕਿਸ਼ਤਾਂ ਗਰੀਬੀ ਤੋਂ ਬਾਹਰ ਆਉਣ ਦੇ ਵਾਸਤੇ ਲਾਇਕ ਬਣ ਸਕਦੀਆਂ। 1600 ਬੱਚਿਆਂ ਨੂੰ ਅਸੀਂ ਹੁਣ ਤੱਕ ਪੜ੍ਹਾਉਂਦੇ ਪਏ ਜਾਂ ਪੜ੍ਹਾ ਚੁੱਕੇ ਹਾਂ। ਮੈਂ ਇਕੱਲੇ ਨੇ ਪੜ੍ਹਾਇਆ, ਸਾਡੇ ਕੋਲ 1200 ਤੋਂ ਪਲੱਸ ਫੈਮਿਲੀਜ਼ ਕੈਨੇਡੀਅਨ ਤੇ ਅਮੈਰੀਕਨਸ ਨੇ। ਆਸਟ੍ਰੇਲੀਆ ਦਾ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ, ਸਾਡੇ ਕੋਲ ਹੁਣ ਤੱਕ ਅਸੀਂ 80 ਤੱਕ ਪਹੁੰਚ ਚੁੱਕੇ ਹਾਂ। ਗਿਵ ਐਂਡ ਟੇਕ ਅਸੀਂ ਆਪਣੀ ਕੌਮ ਵਾਸਤੇ ਇੱਦਾਂ ਹੀ ਕਰ ਸਕਦੇ ਹਾਂ, ਇੱਕ ਦੂਜੇ ਦਾ ਸਹਾਰਾ ਬਣਾਂਗੇ, ਇੱਕ ਦੂਜੇ ਦਾ ਹੈਲਪ ਕਰਾਂਗੇ। ਜਿਹਦੇ ਕੋਲ ਥੋੜੀ ਹਿੰਮਤ ਹੈ ਉਹ ਕਿਸੇ ਦੀ ਉਂਗਲ ਪਕੜੇਗਾ ਤਾਂ ਹੀ ਅਗਲਾ ਬੰਦਾ ਚੱਲਣਾ ਸਿੱਖੇਗਾ, ਨਹੀਂ ਤੇ ਫਿਰ ਦੌੜ 'ਚ ਨਹੀਂ ਤੇ ਪਿੱਛੇ ਰਹਿ ਜਾਂਗੇ ਅਸੀਂ।
1: ਭਾਰਤੀ ਅਤੇ ਮਲੇਸ਼ੀਅਨ ਮੂਲ ਦੇ ਸਤਵੰਤ ਸਿੰਘ ਕਹਿਲੇ ਸਿੱਖ ਯੂਥ ਆਸਟ੍ਰੇਲੀਆ ਨਾਂ ਦੀ ਸੰਸਥਾ ਚਲਾਉਂਦੇ ਹਨ ਅਤੇ ਉਹਨਾਂ ਨੂੰ ਆਸਟ੍ਰੇਲੀਅਨ ਆਫ ਦ ਈਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਕਹਿੰਦੇ ਨੇ ਕਿ ਆਪਣਾ ਦੇਸ਼ ਛੱਡ ਕੇ ਆਏ ਪ੍ਰਵਾਸੀ ਨੌਜਵਾਨਾਂ ਅਤੇ ਉਹਨਾਂ ਦੇ ਅੰਦਰ ਦੀ ਪ੍ਰਤਿਭਾ ਹੀ ਹੈ ਜੋ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ।
2: ਤੀਸਰੀ ਪੀੜ੍ਹੀ ਆ ਪੰਜਾਬ ਤੋਂ ਨਿਕਲੇ ਹੋਏ। ਹਾਂਜੀ, ਮੇਰੇ ਪੜਦਾਦਾ ਨਿਕਲੇ ਸੀ ਪਹਿਲਾਂ, ਛੋਟੀ ਜਿਹੀ ਕੌਮ ਸੀਗੀ ਸਿੱਖਾਂ ਦੀ, ਬਹੁਤ ਛੋਟੀ ਸੀ ਤੇ ਵੈਸੇ 4-5 ਫੈਮਿਲੀ ਸੀਗੇ, ਪਰ ਅਸੀਂ ਵੀ ਉੱਥੇ ਪਹਿਲਾਂ ਖੰਡ ਪਾਠ ਘਰੇ ਕੀਤਾ ਸੀ ਉੱਥੇ ਬਾਅਦ ਚ। ਫਿਰ ਅਸੀਂ 1995 ਵਿੱਚ ਅਸੀਂ ਪਹੁੰਚੇ ਸਿਡਨੀ। ਸੋ 1996 ਅਸੀਂ ਸ਼ੁਰੂ ਕੀਤਾ, ਪਹਿਲਾਂ ਪੰਜਾਬੀ ਸਕੂਲ ਖੋਲਿਆ ਸੀ ਇੱਥੇ, ਬਥੇਰੇ ਸਾਲ ਉੱਥੇ ਸੇਵਾ ਕੀਤੀ ਸੀ ਤੇ ਮਗਰੋਂ ਫਿਰ 1999 ਵਿੱਚ ਅਸੀਂ ਸਿੱਖ ਯੂਥ ਆਸਟ੍ਰੇਲੀਆ ਦਾ ਬੰਦੋਬਸਤ ਕੀਤਾ ਨਾ।
3: And what we found was that a lot of them were lost when coming to a new nation. They had huge issues of culture, food, communication. Australia is a very fortunate, it's a lovely, lucky country, yeah? It's got a lot to give, and we've got to share, and we've got to give back into the nation, its development and its social cohesion.
1: ਉੱਥੇ ਹਰਮਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਨਾ ਸਿਰਫ ਸਟੇਟ ਐਮਰਜੈਂਸੀ ਸੇਵਾਵਾਂ ਨਾਲ ਸਗੋਂ ਖੂਨਦਾਨ ਕਰਨ ਵਾਲੇ ਅਤੇ ਹੋਰ ਕਈ ਵਲੰਟੀਅਰ ਦੌੜਾਂ ਭਾਵ ਕਿ ਰਨਿੰਗ ਫਾਰ ਅ ਕੌਜ਼ ਦੇ ਨਾਲ ਵੀ ਜੁੜੇ ਹੋਏ ਨੇ ਤੇ ਉਹ ਦੱਸਦੇ ਨੇ ਕਿ ਭਾਵਨਾਤਮਕ ਹੋ ਕੇ ਕਈ ਲੋਕ ਵਲੰਟੀਅਰ ਬਣ ਤਾਂ ਜਾਂਦੇ ਨੇ ਪਰ ਲੰਬੇ ਸਮੇਂ ਤੱਕ ਇਸ ਨੂੰ ਨਿਭਾ ਨਹੀਂ ਪਾਉਂਦੇ ਅਤੇ ਇਸ ਨੂੰ ਨਿਭਾਉਣ ਦੇ ਲਈ ਸਿਰਫ ਭਾਵਨਾ ਹੀ ਨਹੀਂ ਸਗੋਂ ਨਿਸ਼ਚਾ ਅਤੇ ਅਨੁਸ਼ਾਸਨ ਦੀ ਵੀ ਲੋੜ ਹੁੰਦੀ ਹੈ।
4: ਮੈਂ ਕਹਿੰਦਾ ਹੁੰਦਾ ਕਿ ਵਲੰਟੀਅਰਸ ਹੈਗੇ ਆ ਬਟ ਪ੍ਰੋਫੈਸ਼ਨਲ ਵਲੰਟੀਅਰਸ ਆ, ਟ੍ਰੇਨਡ ਵੈਲ ਟ੍ਰੇਨਡ। ਸਾਡੇ ਕੋਲ ਨਾ ਵਾਈਡ ਰੇਂਜ ਹੈਗੇ ਨੇ, ਤੁਹਾਨੂੰ ਤਕਰੀਬਨ 40 ਸਾਲ ਵੀ ਹੋ ਗਏ ਨੇ ਵਲੰਟੀਅਰ, ਜਿਹੜੇ ਫਾਊਂਡਿੰਗ ਮੈਂਬਰ ਸੀ ਉਹ ਅਜੇ ਵੀ ਸਟਰੋਂਗ ਚੱਲ ਰਹੇ ਨੇ, ਉਹਨਾਂ ਦੀ ਇਨਵੋਲਵਮੈਂਟ ਅਜੇ ਵੀ ਫੁੱਲੀ ਹੈ ਤੇ ਕਦੇ ਕਈ ਮੈਂਬਰ ਐਸੇ ਵੀ ਹੁੰਦੇ ਜਿਹੜੇ 2-3 ਮਹੀਨੇ ਬਾਅਦ ਹੀ ਛੱਡ ਜਾਂਦੇ ਨੇ। ਮੈਜੋਰਟੀ ਦਾ ਕਮਿਟਮੈਂਟ ਦੇ ਕੇ ਹੈਰਾਨੀ ਵੀ ਹੁੰਦੀ ਹੈ ਕਿ ਕਿੰਨੇ ਕਮਿਟਡ ਨੇ ਉਹ, ਤੇ ਦੂਜੇ ਪਾਸੇ ਇਹ ਹੁੰਦਾ ਵੀ ਕਦੀ ਵਾਰੀ ਇਮੋਸ਼ਨਲ ਚ ਬੰਦਾ ਦੇਖ ਕੇ ਜਾਂ ਟੀਵੀ ਤੇ ਦੇਖ ਕੇ ਜਾਂ ਰਿਪੋਰਟਸ ਵਗੈਰਾ ਦੇਖ ਕੇ ਆਪਣੇ ਆਪ ਨੂੰ ਵਲੰਟੀਅਰ ਲਈ ਅਪਲਾਈ ਕਰ ਦਿੰਦਾ ਹੈ, ਜੁਆਇਨ ਕਰ ਲੈਂਦਾ। ਪਰ ਇਹ ਏਦਾਂ ਵੀ ਜਦੋਂ ਤੱਕ ਤੁਸੀਂ ਪੈਸ਼ਨੇਟ ਨਹੀਂ ਹੈਗੇ ਜਾਂ ਕਮਿਟਡ ਨਹੀਂ ਹੈਗੇ, ਮੇਰੇ ਖਿਆਲ ਚ ਉਹ ਗੱਲ ਨਹੀਂ ਬਣਦੀ, ਕਿਉਂਕਿ ਐਜ਼ ਅ ਵਲੰਟੀਅਰ ਤੁਸੀਂ ਪਹਿਲਾਂ ਤਾਂ ਤੁਹਾਡਾ ਟਾਈਮ ਫੈਕਟਰ ਬਹੁਤ ਹੋਣਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਟਾਈਮ ਹੈਗਾ, ਤੁਹਾਡੀ ਫੈਮਿਲੀ ਐਗਰੀ ਕਰਦੀ ਕਿ ਨਹੀਂ ਕਰਦੀ। ਤੇ ਜਿਹੜੇ ਹੁਣ ਵਲੰਟੀਅਰਸ 30 ਸਾਲਾਂ ਤੋਂ ਆਪਣੇ 40 ਸਾਲਾਂ ਤੋਂ ਉੱਪਰ ਚੱਲ ਰਹੇ ਨੇ, ਉਹਨਾਂ ਦਾ ਤੁਸੀਂ ਸੋਚੋ ਕਿ ਮਤਲਬ ਕਿੰਨਾ ਵੱਡਾ ਕਮਿਟਮੈਂਟ ਆ। ਇਹ ਕਮਿਟਮੈਂਟ ਮੇਰੇ ਖਿਆਲ ਚ ਬਹੁਤ ਜ਼ਰੂਰੀ ਹੈ, ਤੁਹਾਡੇ ਪਰਿਵਾਰ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਸੈਟਅਪ ਆ, ਤੁਹਾਡਾ ਪਰਿਵਾਰ ਤੁਹਾਡੇ ਨਾਲ ਐਗਰੀ ਕਰਦਾ, ਤੁਹਾਡਾ ਕੰਮ ਅਲਾਓ ਕਰਦਾ, ਇੱਕ ਬੈਲੈਂਸ ਬਣਾ ਕੇ ਨਾ। ਥੋੜਾ ਜਿਹਾ ਮੈਨੂੰ ਇਸ ਚੀਜ਼ ਦਾ ਥੋੜਾ ਗਿਲਾ ਵੀ ਰਹਿੰਦਾ ਵੀ ਸਾਡੀ ਕਮਿਊਨਿਟੀ ਦੇ ਆਪਣੇ ਜੁਆਇਨ ਜ਼ਰੂਰ ਕਰਦੇ ਨੇ, ਥੋੜੀ ਦੇਰ ਬਾਅਦ ਚਲੇ ਜਾਂਦੇ ਨੇ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਇੰਨਾ ਐਫਰਟ ਪਾਉਂਦੇ ਹੋ ਪਿੱਛੇ, ਐਜ਼ ਏ ਟ੍ਰੇਨਿੰਗ ਦੇ ਵਿੱਚ ਤੁਹਾਡਾ ਵੀ ਥੋੜਾ ਖਰਚਾ ਵੀ ਹੁੰਦਾ, ਉਹ ਡਿਸਪੋਇੰਟਮੈਂਟ ਜ਼ਰੂਰ ਹੁੰਦੀ ਹੈ ਕਿ ਤੁਸੀਂ ਇੰਨਾ ਟਾਈਮ ਲੈ ਕੇ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਦਾ ਫਿਰ ਤੁਸੀਂ ਕੁਇਟ ਕਰ ਦਿੰਦੇ ਹੋ 3-6 ਮਹੀਨੇ ਬਾਅਦ ਜਾਂ ਸਾਲ ਬਾਅਦ, ਉਹ ਥੋੜਾ ਚੰਗਾ ਨਹੀਂ ਲੱਗਦਾ। ਪਰ ਹੋ ਸਕਦਾ ਹਾਂਜੀ ਮਜਬੂਰੀਆਂ ਹੋਣਗੀਆਂ, ਪਰ ਉਹ ਇੱਦਾਂ ਵੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਓ ਕਿ ਤੁਸੀਂ ਇਹ ਚੀਜ਼ ਨੂੰ ਕਮਿਟ ਕਰਕੇ ਅਸੀਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਜਿੱਦਾਂ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸਿਸ, ਇਹ ਲੌਂਗ ਟਰਮ ਲਈ ਸਰਵਿਸਿਸ ਚਾਹੀਦੀਆਂ ਹੁੰਦੀਆਂ, ਇਸ ਕਰਕੇ ਮੇਰੇ ਖਿਆਲ ਚ ਰੁਝਾਨ ਥੋੜਾ ਬਹੁਤ ਨਜ਼ਰ ਆਉਂਦਾ, ਪਰ ਉਹ ਰੁਝਾਨ ਵੀ ਉੱਥੇ ਕੀ ਰਹਿ ਜਾਂਦਾ ਜਦੋਂ ਤੁਸੀਂ ਕੁਛ ਕੁ ਮਹੀਨਿਆਂ ਬਾਅਦ ਹੀ ਛੱਡ ਜਾਂਦੇ ਹੋ। ਕਮਿਟਮੈਂਟ ਬਹੁਤ ਜ਼ਰੂਰੀ ਹੈ।
1: ਐਡੀਲੇਡ ਤੋਂ ਡਾਕਟਰ ਰੁਪਿੰਦਰ ਕੌਰ ਇੱਕ ਲੈਕਚਰਾਰ ਨੇ ਅਤੇ ਇੱਕ ਵਲੰਟੀਅਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ। ਉਹ ਕਹਿੰਦੇ ਨੇ ਕਿ ਰੋਜ਼ੀ ਲਈ ਤੇ ਹਰ ਕੋਈ ਕੰਮ ਕਰਦਾ, ਉਹਨਾਂ ਦੀ ਨਜ਼ਰਾਂ ਵਿੱਚ ਹਰ ਕਿਸੇ ਨੂੰ ਆਪਣੀ ਬਣਦੀ ਸਰਦੀ ਸਮਰਥਾ ਦੇ ਅਨੁਸਾਰ ਕਿਰਤ ਜਾਂ ਹੋਰਨਾਂ ਲਈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।
5: ਮੈਨੂੰ ਇਹ ਕੁਐਸਚਨ ਬਹੁਤ ਵਾਰ ਪੁੱਛਦੇ ਨੇ ਸਾਰੇ ਵੀ ਕਿੱਥੋਂ ਸਮਾਂ ਨਿਕਲਦਾ ਹੈ। ਸਮਾਂ ਆਪਣੇ ਕੋਲ ਸਾਰਿਆਂ ਕੋਲ ਸੇਮ ਹੈ ਜੀ, 24 ਘੰਟੇ ਸਾਰੇ ਕੋਲ ਸੇਮ ਹੈ। ਮੈਨੂੰ ਇਹ ਲੱਗਦਾ ਕਿ ਆਪਾਂ ਜੇ ਉਹਨੂੰ ਆਪਾਂ ਮੈਨੇਜ ਕਰ ਲਈਏ, ਛੇਤੀ ਉੱਠ ਜਾਈਏ ਮਾੜਾ ਜਿਹਾ ਹੈ ਟਾਈਮ ਸਿਰ, ਤੇ ਦਿਨ ਪੂਰਾ ਲੰਬਾ ਲੱਗਦਾ ਤੁਹਾਨੂੰ ਆਪਦੇ ਹੱਥ ਚ ਲੱਗਦਾ, ਫਿਰ ਤੁਸੀਂ ਕੁਛ ਵੀ ਕਰ ਸਕਦੇ ਹੋ।

0: ਮੋਟਿਵ ਮੇਨ ਇਹੀ ਹੁੰਦਾ ਕਿ ਆਪਾਂ ਛੇਤੀ ਉੱਠੀਏ, ਆਪਦੀਆਂ ਟਾਸਕ ਜਿਹੜੀਆਂ ਜੋਬ ਤੋਂ ਇਲਾਵਾ ਨੇ, ਕਿਉਂਕਿ ਉਹ ਤਾਂ ਆਪਾਂ ਰੋਜ਼ੀ ਰੋਟੀ ਲਈ ਕਰਦੇ ਹਾਂ, ਉਸ ਤੋਂ ਇਲਾਵਾ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਕਿੰਨਾ ਟਾਈਮ ਦੇ ਸਕਦੇ ਹਾਂ, ਵੀਕਐਂਡਸ ਤੇ ਕਿੰਨਾ ਟਾਈਮ ਦੇ ਸਕਦੇ ਹਾਂ। ਅਗੇਨ ਬਹੁਤ ਹਰੇਕ ਦੀਆਂ ਕਮਿਟਮੈਂਟਸ ਡਿਫਰੈਂਟ ਹੁੰਦੀਆਂ ਨੇ, ਫੈਮਿਲੀ ਕਮਿਟਮੈਂਟਸ ਹੁੰਦੀਆਂ ਨੇ, ਬੱਚਿਆਂ ਦੀਆਂ ਕਮਿਟਮੈਂਟਸ ਹੁੰਦੀਆਂ ਨੇ, ਪਰ ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਉਸ ਤਰੀਕੇ ਨਾਲ ਉਹ ਮੈਨੇਜ ਹੋ ਜਾਂਦਾ ਟਾਈਮ। ਬਜ਼ੁਰਗ ਮਿਲੇ ਮੈਨੂੰ ਆਪਣੀ ਹੀ ਕਮਿਊਨਿਟੀ ਦੇ, ਤੇ ਉਹਨਾਂ ਦੀ ਜੋਬ, ਉਹਨਾਂ ਦੀ ਛੱਤ ਤੇ ਕੁਛ ਕੁਛ ਫਾਲਟ ਸੀਗਾ, ਤੇ ਉਹਨਾਂ ਨੇ SCS ਨੂੰ ਕਾਲ ਕੀਤਾ। ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਪੁੱਛਿਆ, ਬਿਕੋਜ਼ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਇਕਦਮ, ਤਾਂ ਉਹਨਾਂ ਨੂੰ ਪਹਿਲਾਂ ਤਾਂ ਸ਼ੌਕ ਪੰਜਾਬੀ, ਹਨਾ, ਕਿਉਂਕਿ ਸਾਡੀ ਜਿਹੜੀ ਯੂਨੀਫਾਰਮ ਉਹ ਇੱਦਾਂ ਲੱਗਦੀ ਹੈ ਵੀ ਜਿਵੇਂ, ਤਾਂ ਮੈਨੂੰ ਉਹਨਾਂ ਬੜੇ ਪਿਆਰ ਨਾਲ ਉਹਨਾਂ ਨੇ ਪੁੱਛਿਆ ਦਾ, ਕੁੜੀ ਤੈਨੂੰ ਪੈਸੇ ਮਿਲਦੇ ਆ ਇਸ ਕੰਮ ਦੇ? ਉਹ ਬੜਾ ਫਨ ਮੈਨੂੰ, ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਫਿਰ ਸਮਝਾਇਆ ਵੀ ਨਹੀਂ ਬਾਬਾ ਜੀ, ਪੈਸੇ ਨਹੀਂ ਮਿਲਦੇ, ਸੇਵਾ ਅਸੀਂ, ਮਤਲਬ ਜਿਵੇਂ ਮੰਨ ਲਓ ਤੁਹਾਨੂੰ ਹੁਣ ਹੈਲਪ ਦੀ ਲੋੜ ਸੀ, ਤੁਸੀਂ ਬੁਲਾਈ, ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਬਹੁਤ ਬਾਅਦ ਆਉਣਾ, ਅਸੀਂ ਆਏ ਆ ਅਸੈਸ ਕਰਾਂਗੇ, ਤੁਹਾਡੀ ਹੈਲਪ ਕਰਕੇ ਜਾਵਾਂਗੇ, ਤੁਹਾਨੂੰ ਇੰਨਾ ਕੁ ਕਰਕੇ ਜਾਵਾਂਗੇ ਕਿ ਤੁਸੀਂ ਅੰਦਰ ਬੈਠ ਸਕਦੇ। ਸੋ ਇੱਕ ਬੜਾ ਫਨੀ ਇੰਸੀਡੈਂਟ ਸੀਗਾ, ਉਹ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ ਜਿਸ ਤਰੀਕੇ ਨਾਲ, ਜਿਸ ਲੈਵਲ ਨਾਲ ਮੈਨੂੰ ਪੁੱਛਿਆ ਵੀ ਕਿਉਂ ਕਰ ਰਹੀ ਹੈ, ਤੇ ਏਦਾਂ ਇੰਸਪੀਰੇਸ਼ਨ ਮੈਨੂੰ ਮੈਨੂੰ ਖੁਦ ਨੂੰ ਮੈਨੂੰ ਇੰਨੀ ਪਤਾ ਜੀ ਵੀ ਸਪੈਸ਼ਲੀ SCS ਵਾਸਤੇ ਕਿੱਥੋਂ ਆਈ ਹੈ, ਪਰ ਮੇਰਾ ਮਾਇੰਡ ਸੈਟ ਹਮੇਸ਼ਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਲੱਭਦੀ ਰਹਿੰਦੀ ਹਾਂ ਵੀ ਜੇ ਮੇਰੇ ਕੋਲੇ ਖਾਲੀ ਟਾਈਮ ਜਿੰਨਾ ਕੁ ਵੀ ਬਚਿਆ ਵੀ ਮੈਂ ਕੀ ਕਰਾਂ ਉਹਦੇ ਚ। ਮੈਨੂੰ ਯਾਦ ਹੈ ਵੀ ਮੈਂ ਜਦੋਂ ਜੁਆਇਨ ਕੀਤਾ ਸੀ, ਮੈਂ ਆਪਣੇ ਫਰੈਂਡਸ ਨਾਲ ਰਹਿੰਦੀ ਸੀ, ਉਹ ਭਾਜੀ ਕਰਦੇ ਸੀਗੇ ਵਾਲੰਟੀਅਰ SCS ਲਈ, ਡਿਫਰੈਂਟ ਯੂਨਿਟ ਲਈ, ਉਹ ਇੱਕ ਪਤਾ ਲੱਗ ਗਿਆ ਕਿ ਇਹ ਰੋਲ ਹੈਗਾ ਇੱਦਾਂ ਦਾ ਐਗਜ਼ਿਸਟ ਕਰਦਾ, ਤੇ ਚਲੋ ਉਹੀ ਗੱਲ ਕਹਿੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਸਰਚ ਕੀਤਾ, ਐਂਟਰ ਕੀਤਾ, ਤੇ ਮੈਂ ਹੁਣ ਡਿਫਰੈਂਟ ਯੂਨਿਟ ਚ ਆ, ਤਾਂ ਉਹ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਆਪਾਂ, ਜ਼ਰੂਰੀ ਨਹੀਂ ਹੈ SCST ਹੈ, ਪਰ ਹੋਰ ਵੀ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ, ਜਿੱਥੇ ਵੀ ਤੁਹਾਨੂੰ ਟਾਈਮ ਲੱਗਦਾ, ਜਿਹੜੀ ਵੀ ਤੁਹਾਨੂੰ ਚੀਜ਼, ਮੈਨੂੰ ਇਹ ਹੁੰਦਾ ਕਿ ਜਿੱਥੇ ਆਪਾਂ ਜਿੰਨਾ ਟਾਈਮ ਦੇ ਸਕੀਏ ਉਨਾ ਬੈਸਟ।
1: ਸਵੈ ਸੇਵਾ ਆਸਟ੍ਰੇਲੀਆ ਦੇ ਸਮਾਜਿਕ ਮੂਲਾਂ ਦਾ ਇੱਕ ਮਹੱਤਵਪੂਰਨ ਹਿੱਸਾ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2005 ਵਿੱਚ ਆਸਟ੍ਰੇਲੀਆ ਵਿੱਚ 9.5 million ਲੋਕਾਂ ਨੇ ਵਲੰਟੀਅਰ ਕੀਤਾ। ਵਲੰਟੀਅਰਿੰਗ ਆਸਟ੍ਰੇਲੀਆ ਦੇ CEO ਮਾਰਕ ਪੀਅਰਸ ਨੇ ਦੱਸਿਆ ਕਿ ਹਾਲ ਹੀ ਦੇ ਸਮੇਂ ਵਿੱਚ ਵਲੰਟੀਅਰਾਂ ਦੀ ਵਧਦੀ ਲੋੜ ਜ਼ਰੂਰਤਮੰਦਾਂ ਵਿੱਚ ਹੋਏ ਵਾਧੇ ਨੂੰ ਦਰਸਾਉਂਦਾ।
2: What the latest report really highlights is the strength of volunteering in Australia. Even with real constraints such as the rising living costs, time pressures, and a whole lot of structural barriers, people are still stepping forward. In fact, volunteers are contributing more hours, which speaks volumes about their commitment to community and to supporting people in need. And that's really, really encouraging. But of course, resilience within the volunteering ecosystem has its limits. This increase, and it's important to understand in effort, is also a signal of growing demand across the communities.
1: ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਰ ਆਸਟ੍ਰੇਲੀਅਨ ਆਪਣੀ ਸਮਰੱਥਾ ਅਨੁਸਾਰ ਸੇਵਾ ਪਾ ਸਕਦਾ।
2: It's an opportunity for us to think about how we can be involved in our communities. And there are lots of easy ways to do it. Go on to platforms such as Go Volunteer or Seek Volunteer, and you'll find a raft of opportunities on there in your area and within your areas of interest. Additionally, getting in contact with your state and territory volunteering peak bodies, give them a call and they'll be able to provide you with lots and lots of opportunities and steps that you can take to get involved in volunteering in ways that make sense to you.
1: ਅੱਜ ਦੀ ਇਸ ਗੱਲਬਾਤ ਨੇ ਮੈਨੂੰ ਤਾਂ ਮੂਲ ਤੋਂ ਉੱਠ ਕੇ ਕੁਝ ਹੋਰ ਕਰਨ ਲਈ ਜ਼ਰੂਰ ਪ੍ਰੇਰਿਤ ਕੀਤਾ। ਪਰ ਤੁਹਾਨੂੰ ਅੱਜ ਦੀ ਗੱਲਬਾਤ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਣਾ ਜੀ 0439-799-7670-4397-7067 ਉੱਤੇ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।

0: ਬਿਲਕੁਲ, ਤੇ ਹੁਣ ਵੇਲਾ ਹੋ ਗਿਆ ਇੱਕ ਹੋਰ ਵਖਵਾ ਲੈਣ ਦਾ। ਮਿਲਦੇ ਹਾਂ ਜੀ ਬ੍ਰੇਕ ਤੇ ਉਸ ਪਾਰ।
1: Did you know that distance and physical barriers, especially common in larger or multi-story homes, can reduce the strength of your Wi-Fi signal and slow down your internet? For setup tips on how to get the best out of your NBN connection, visit nbn.com.au/checkyoursetup.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: You're listening to SBS Audio. We are currently in an ad break. Your program will resume shortly. We are currently in an ad break. Your program will resume shortly.
6: ਆਸਟ੍ਰੇਲੀਆ 'ਚ ਵੀਜ਼ਾ, ਜ਼ਰੂਰੀ ਸੇਵਾਵਾਂ ਅਤੇ ਜੀਵਨ ਸ਼ੈਲੀ ਨੂੰ ਸਮਝਣ ਲਈ ਤੁਹਾਡਾ ਡਿਜੀਟਲ ਸਾਥੀ ਹੈ। ਮਦਦ ਦੇਣ ਵਾਲੀਆਂ ਪੋਡਕਾਸਟਾਂ, ਲੇਖਾਂ ਅਤੇ ਵੀਡੀਓਜ਼ ਲਈ SBS ਆਸਟ੍ਰੇਲੀਆ ਐਕਸਪਲੇਨ ਨੂੰ ਔਨਲਾਈਨ ਖੋਜੋ।
7: ਕੀ ਤੁਸੀਂ SBS ਪੰਜਾਬੀ ਸੁਣਨਾ

0: Oh, hey, friends, this sale's for you. The DSW Friends and Family event is on. DSW VIP members get 25% off almost everything in stores and online for a limited time. Don't miss out. This only happens twice a year. Not a VIP? You're still family to us. Join for free to get in on the savings. Plus, VIPs always get free shipping on anything. Save on must-own shoes today when you shop the DSW Friends and Family event at your DSW store or DSW.com.
1: 야비 페이스북 데이.
2: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅੱਜ ਦਾ ਪੰਜਾਬੀ ਪ੍ਰੋਗਰਾਮ ਪੰਜਾਬੀ ਵਿੱਚ ਗੱਲਾਂ ਬਾਤਾਂ ਤੇ ਗੀਤਾਂ ਦਾ ਸਫ਼ਰ ਤੇ ਹੈਗਾ ਹੀ ਹੈ, ਪਰ ਅੱਜ ਅਸੀਂ ਇੱਕ ਕੰਟੈਸਟ ਵੀ ਰਨ ਕਰ ਰਹੇ ਹਾਂ। ਅੱਜ ਤੁਹਾਨੂੰ ਦੇ ਰਹੇ ਹਾਂ ਜੀ ਫ੍ਰੀ ਪਾਸਿਸ, ਯਾਨੀ ਕਿ ਪਿਕਚਰ ਦੀਆਂ ਮੁਫਤ ਟਿਕਟਾਂ, ਜੇ ਤੁਸੀਂ ਇੱਕ ਸਹੀ ਜਵਾਬ ਦੇ ਦਿਓ। ਅਤੇ ਅੱਜ ਦਾ ਜਿਹੜਾ ਸਵਾਲ ਹੈ ਜੋ ਅਸੀਂ ਪੁੱਛ ਰਹੇ ਹਾਂ ਕਿ ਆਉਣ ਵਾਲੀ ਫਿਲਮ ਚੜ੍ਹਦੀ ਕਲਾ ਵਿੱਚ ਚਾਈਲਡ ਐਕਟਰਸ ਵੀ ਨੇ, ਇੱਕ ਛੋਟਾ ਬੱਚਾ ਅਤੇ ਇੱਕ ਛੋਟੀ ਬੱਚੀ, ਅਤੇ ਇਹ ਦੋਨੋਂ ਜਿਹੜੇ ਬੱਚੇ ਨੇ ਉਸ ਮੂਵੀ ਵਿੱਚ, ਇਹ ਦੋਨੋਂ ਐਕਟਰਸ ਨੇ ਜਿਹੜੇ, ਉਹਨਾਂ ਦਾ ਕੀ ਨਾਮ ਹੈ? ਆਪਣਾ ਜਵਾਬ ਲਿਖ ਭੇਜੋ ਜੀ SBS ਪੰਜਾਬੀ ਦੀ ਈਮੇਲ ID ਪੰਜਾਬੀ PUNJABI.program PROGRAM@sbs.com.au ਉੱਤੇ, ਅਤੇ ਜੋ ਸਹੀ ਜਵਾਬ ਦੇਣਗੇ ਜਿੰਨੇ ਵੀ ਲੋਕ ਉਹਨਾਂ ਨੂੰ ਮਿਲਣਗੇ ਜੀ ਫ੍ਰੀ ਮੂਵੀ ਟਿਕਟ ਚੜ੍ਹਦੀ ਕਲਾ ਪਿਕਚਰ ਦੇ, ਜੋ ਕਿ 29 ਤਰੀਕ ਨੂੰ ਰਿਲੀਜ਼ ਹੋਣ ਵਾਲੀ ਆ। ਅੱਗੇ ਤੋਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਫਲੈਗ ਦੇ ਨਾਲ ਦੋ ਹੋਰ ਫਲੈਗਸ ਵੀ ਦੇਖੇ ਜਾਂਦੇ ਨੇ, ਅਤੇ ਇਹ ਬਹੁਤ ਹੀ ਇੱਕ ਯੂਨੀਕ ਚੀਜ਼ ਹੈ ਆਸਟ੍ਰੇਲੀਆ ਦੀ ਕਿ ਆਪਣੇ ਦੇਸ਼ ਦੇ ਝੰਡੇ ਜਾਂ ਰਾਸ਼ਟਰੀ ਝੰਡੇ ਦੇ ਨਾਲ ਦੂਸਰੇ ਝੰਡਿਆਂ ਨੂੰ ਵੀ ਨਾਲ ਰੱਖਿਆ ਜਾਂਦਾ ਹੈ। ਕਿਉਂ ਰੱਖਿਆ ਜਾਂਦਾ ਹੈ, ਕੀ ਹੈ ਪੂਰਾ ਮਾਮਲਾ, ਆਓ ਸੁਣਦੇ ਹਾਂ।
1: ਕੀ ਤੁਸੀਂ ਕਦੇ ਲਾਲ, ਕਾਲੇ ਤੇ ਪੀਲੇ ਰੰਗਾਂ ਵਾਲਾ ਝੰਡਾ ਆਸਟ੍ਰੇਲੀਆਈ ਝੰਡੇ ਦੇ ਨਾਲ ਲਹਿਰਾਉਂਦਾ ਹੋਇਆ ਦੇਖਿਆ? ਇਹ ਆਦਿਵਾਸੀ ਝੰਡਾ ਹੈ। ਇਹ ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਅਤੇ ਉਹਨਾਂ ਦੀ ਧਰਤੀ, ਸਮਾਜ ਅਤੇ ਕਹਾਣੀਆਂ ਨਾਲ ਜੁੜੇ ਹੋਏ ਸੰਬੰਧ ਨੂੰ ਦਰਸਾਉਂਦਾ ਹੈ। ਕਈ ਲੋਕਾਂ ਲਈ ਇਹ ਸਿਰਫ ਝੰਡਾ ਨਹੀਂ ਬਲਕਿ ਤਾਕਤ, ਬਚਾਅ ਅਤੇ ਪਛਾਣ ਦੀ ਯਾਦ ਦਿਵਾਉਣ ਵਾਲਾ ਪ੍ਰਤੀਕ ਹੈ। ਹਾਲਾਂਕਿ ਆਸਟ੍ਰੇਲੀਆ ਦਾ ਇੱਕ ਆਪਣਾ ਰਾਸ਼ਟਰੀ ਝੰਡਾ ਹੈ, ਪਰ ਦੇਸ਼ 3 ਝੰਡਿਆਂ ਨੂੰ ਮਾਨਤਾ ਦਿੰਦਾ ਹੈ, ਜਿਸ ਵਿੱਚ ਆਦਿਵਾਸੀ ਝੰਡਾ ਅਤੇ ਟੌਰਸ ਸਟੇਟ ਆਈਲੈਂਡਰ ਝੰਡੇ ਵੀ ਸ਼ਾਮਲ ਹਨ। ਹਮੇਸ਼ਾ ਤੋਂ ਆਦਿਵਾਸੀ ਝੰਡਾ ਮੌਜੂਦ ਨਹੀਂ ਸੀ। ਇਹ ਝੰਡਾ 1971 ਵਿੱਚ ਲੋਰਿਟਜ਼ਾ ਅਤੇ ਵੋਂਬਾਈ ਕਲਾਕਾਰ ਅਤੇ ਸਰਗਰਮ ਅੰਕਲ ਹੈਰੋਲਡ ਥੌਮਸ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜੋ ਦੱਖਣੀ ਆਸਟ੍ਰੇਲੀਆ ਸਕੂਲ ਆਫ ਆਰਟ ਤੋਂ ਗ੍ਰੈਜੂਏਟ ਹੋਣ ਵਾਲੇ ਪਹਿਲੇ ਆਦਿਵਾਸੀ ਸਨ। ਇਹ ਪਹਿਲੀ ਵਾਰ 12 ਜੁਲਾਈ 1971 ਨੂੰ ਐਡੀਲੇਡ ਵਿੱਚ ਹੋਏ ਜ਼ਮੀਨੀ ਹੱਕਾਂ ਦੇ ਪ੍ਰਦਰਸ਼ਨ ਦੌਰਾਨ ਲਹਿਰਾਇਆ ਗਿਆ ਸੀ, ਜਿਸ ਨੂੰ ਉਸ ਸਮੇਂ ਨੈਸ਼ਨਲ ਐਬੋਰੀਜਨਲ ਡੇ ਕਿਹਾ ਗਿਆ ਸੀ। ਇੱਕ ਸਾਲ ਬਾਅਦ ਇਹ ਕੈਨਬਰਾ ਵਿੱਚ ਆਦਿਵਾਸੀ ਟੈਂਟ ਐਮਬੈਸੀ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ, ਜੋ ਜ਼ਮੀਨੀ ਹੱਕਾਂ ਅਤੇ ਸਵੈ ਨਿਰਭਰਤਾ ਦੀ ਨੁਮਾਇੰਦਗੀ ਕਰਦਾ ਸੀ। 1995 ਵਿੱਚ ਆਸਟ੍ਰੇਲੀਆਈ ਸਰਕਾਰ ਨੇ ਇਸ ਨੂੰ ਅਧਿਕਾਰਿਕ ਤੌਰ ਉੱਤੇ ਆਸਟ੍ਰੇਲੀਆ ਦੇ ਝੰਡੇ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਦਾ ਡਿਜ਼ਾਈਨ ਸਾਦਾ ਪਰ ਅਰਥਪੂਰਨ ਹੈ। ਕਾਲਾ ਰੰਗ ਆਦਿਵਾਸੀ ਲੋਕਾਂ ਲਈ, ਲਾਲ ਰੰਗ ਧਰਤੀ ਅਤੇ ਜ਼ਮੀਨ ਨਾਲ ਸੰਬੰਧ ਲਈ, ਅਤੇ ਵਿਚਕਾਰ ਪੀਲਾ ਗੋਲ ਆਕਾਰ ਜੀਵਨ ਦੇ ਕੇਂਦਰ ਸੂਰਜ ਨੂੰ ਦਰਸਾਉਂਦਾ ਹੈ।
3: Flags, they represent identity. When I see the flag, I see my country, I see my people, and I see the sun, which is the creation. The sun is what brings the people and our land together. And it's something that we carry. Our land is so important to us. It's something that needs to be shown. Having the flag is basically displaying who we are as a nation. It's Aboriginal people.
1: ਸਮੇਂ ਦੇ ਨਾਲ ਹੋਏ ਬਦਲਾਵਾਂ ਨੂੰ ਸਮਝਣ ਲਈ ਅਸੀਂ ਵੋਨਾਰੂਆ ਔਰਤ ਆਂਟੀ ਸੂਜ਼ਨ ਕੈਂਡਲ ਤੋਂ ਸੁਣਦੇ ਹਾਂ। ਉਹ 1960 ਅਤੇ 70 ਦੇ ਦਹਾਕੇ ਵਿੱਚ ਨਿਊ ਸਾਊਥ ਵੇਲਜ਼ ਦੇ ਕੰਡੋਬੋਲਿਨ ਸ਼ਹਿਰ ਵਿੱਚ ਵੱਡੇ ਹੋਏ। ਉਹ ਸਮਾਂ ਯਾਦ ਕਰਦੇ ਹਨ ਜਦੋਂ ਇਹ ਝੰਡਾ ਆਮ ਤੌਰ ਉੱਤੇ ਨਹੀਂ ਦਿਖਾਈ ਦਿੰਦਾ ਸੀ। ਉਸ ਦੀ ਪਹਿਲੀ ਯਾਦ ਘਰ ਜਾਂ ਸਕੂਲ ਵਿੱਚ ਨਹੀਂ ਬਲਕਿ ਟੈਲੀਵਿਜ਼ਨ ਉੱਤੇ ਹੈ।
4: All the TV, the media back in the day was negative. So it was about, you know, these people protesting and here's this flag that to me looked like a German flag, but it wasn't quite a German flag. That was my first experience of seeing an Aboriginal flag.
1: ਬਾਅਦ ਵਿੱਚ ਜਦੋਂ ਆਂਟੀ ਸੂਜ਼ਨ ਅਧਿਆਪਕ ਬਣੀ ਤਦ ਵੀ ਇਹ ਝੰਡਾ ਸਕੂਲ ਦੀ ਆਮ ਜ਼ਿੰਦਗੀ ਦਾ ਹਿੱਸਾ ਨਹੀਂ ਸੀ।
4: In the beginning of my teaching experience,

0: wasn't a subject. It was, by the way, here's a colouring in. It's an Aboriginal flag. Does anyone know the colours and what they stand for? That was as far as Aboriginal education went in the early days.
1: ਉਸ ਦੀ ਪੀੜ੍ਹੀ ਲਈ ਇਹ ਝੰਡਾ ਜ਼ਿਆਦਾਤਰ ਪ੍ਰਦਰਸ਼ਨਾਂ ਜਾਂ ਟੀਵੀ ਉੱਤੇ ਹੀ ਦਿਖਾਈ ਦਿੰਦਾ ਸੀ। ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਨਹੀਂ ਸੀ। ਜੇਡ ਵਰਗੇ ਨੌਜਵਾਨ ਆਦਿਵਾਸੀ ਲੋਕਾਂ ਲਈ ਅਨੁਭਵ ਕਾਫੀ ਵੱਖਰਾ ਹੈ। ਉਹ ਇਸ ਝੰਡੇ ਨੂੰ ਹਰ ਜਗ੍ਹਾ ਵੇਖਦੇ ਹੋਏ ਵੱਡੇ ਹੁੰਦੇ ਹਨ। ਜੇਡ ਆਪਣਾ ਬਚਪਨ ਸਿਡਨੀ ਦੇ ਪੂਰਬੀ ਇਲਾਕੇ ਮੈਟਰਾਵਿਲ ਵਿੱਚ ਬਿਤਾਉਂਦੀ ਹੈ। ਉਹ ਇੱਕ ਮਿਊਰਲ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕਰਦੀ ਹੈ।
2: I think I saw it most in the area I grew up in Matraville. Going down to Kajaga, I used to go to this daycare there, and I just remember there used to be this big Koori flag mural, and it was so big it was overwhelming for my little body.
1: ਜਿਵੇਂ ਜੇਡ ਵੱਡੀ ਹੋਈ, ਝੰਡਾ ਰੋਜ਼ਾਨਾ ਜ਼ਿੰਦਗੀ ਵਿੱਚ ਹੋਰ ਵੀ ਦਿਖਾਈ ਦੇਣ ਲੱਗਿਆ।
3: Seeing the flag on clothing or temporary tattoos at school, we would all trade them in the bathrooms. It's comforting to know who's with you, especially when we all look so different.
1: ਉਸ ਲਈ ਇਹ ਝੰਡਾ ਦੂਜੇ ਆਪਣੇ ਲੋਕਾਂ ਅਤੇ ਸਹਿਯੋਗੀਆਂ ਨੂੰ ਪਛਾਣਨ ਦਾ ਤਰੀਕਾ ਸੀ। 1995 ਵਿੱਚ ਜਦੋਂ ਆਦਿਵਾਸੀ ਝੰਡੇ ਨੂੰ ਆਸਟ੍ਰੇਲੀਆ ਦਾ ਅਧਿਕਾਰਕ ਝੰਡਾ ਮੰਨਿਆ ਗਿਆ, ਆਂਟੀ ਸੂਜ਼ਨ ਨੇ ਹੌਲੀ ਹੌਲੀ ਬਦਲਾ ਮਹਿਸੂਸ ਕੀਤਾ।
0: When it became official and the flags were flying, you sort of noticed the council has the flag flying, that the school didn't have it flying, or the police did that. You saw it once and you just thought, that's great.
1: ਸਮੇਂ ਦੇ ਨਾਲ ਇਹ ਝੰਡਾ ਅਸਧਾਰਨ ਤੋਂ ਆਮ ਹੋ ਗਿਆ।
0: You see the little Aboriginal flag stickers on cars. I just love that. I love seeing that. Everybody knows, whether they accept it or are proud of it, it doesn't matter. It's there now, it's legal, it is the Aboriginal flag, it represents our people.
1: ਜੇਡ ਜਦੋਂ ਕਿਸੇ ਇਮਾਰਤ ਉੱਤੇ ਦਰਵਾਜ਼ੇ ਉੱਤੇ ਝੰਡਾ ਵੇਖਦੀ ਹੈ ਤਾਂ ਉਸ ਥਾਂ ਦਾ ਅਹਿਸਾਸ ਹੀ ਉਸ ਵਾਸਤੇ ਬਦਲ ਜਾਂਦਾ ਹੈ।
2: When I go into a space, I want to feel accepted, and knowing that the flag is out there, usually they're out the front where you're welcomed in. So I think it's really important for young First Nations to see flags welcoming into the space.
1: ਦੋਹਾਂ ਲਈ ਇਹ ਝੰਡਾ ਹੁਣ ਸੜਕਾਂ, ਸਕੂਲਾਂ, ਰੈਲੀਆਂ, ਕੱਪੜਿਆਂ ਅਤੇ ਟੈਟੂਜ਼ ਰਾਹੀਂ ਮਾਣ ਅਤੇ ਜੁੜਾਅ ਦਾ ਪ੍ਰਤੀਕ ਬਣ ਗਿਆ ਹੈ। ਇਸ ਕਹਾਣੀ ਦਾ ਇੱਕ ਹੋਰ ਪੱਖ ਵੀ ਹੈ। ਕਈ ਸਾਲਾਂ ਤੱਕ ਇਹ ਵਾਦ ਵਿਵਾਦ ਰਿਹਾ ਕਿ ਆਦਿਵਾਸੀ ਝੰਡੇ ਦੀ ਵਰਤੋਂ ਕੌਣ ਕਰ ਸਕਦਾ ਹੈ। ਅੰਕਲ ਹੈਰੋਲਡ ਥਾਮਸ ਨੇ ਇਸ ਝੰਡੇ ਦਾ ਕਾਪੀਰਾਈਟ ਆਪਣੇ ਕੋਲ ਰੱਖਿਆ ਸੀ। ਬਾਅਦ ਵਿੱਚ ਇਸ ਨੂੰ ਇੱਕ ਨਿੱਜੀ ਕੰਪਨੀ ਨੂੰ ਲਾਇਸੈਂਸ ਦਿੱਤਾ ਗਿਆ ਜੋ ਝੰਡੇ ਵਾਲੇ ਕੱਪੜਿਆਂ ਅਤੇ ਉਤਪਾਦਾਂ ਨੂੰ ਨਿਯੰਤ੍ਰਿਤ ਕਰਦੀ ਸੀ। ਇਸ ਕਾਰਨ ਕੁਝ ਆਦਿਵਾਸੀ ਸੰਗਠਨਾਂ ਨੂੰ ਕਾਨੂੰਨੀ ਨੋਟਿਸ ਮਿਲੇ ਅਤੇ ਉਨ੍ਹਾਂ ਨੂੰ ਝੰਡੇ ਦੀ ਵਰਤੋਂ ਲਈ ਇਜਾਜ਼ਤ ਜਾਂ ਫੀਸ ਦੇਣੀ ਪਈ। ਇਸ ਦੇ ਜਵਾਬ ਵਿੱਚ ਆਦਿਵਾਸੀ ਫੈਸ਼ਨ ਲੇਬਲ ਕਲੋਦਿੰਗ ਦਾ ਗੈਪਸ ਅਤੇ ਹੋਰ ਸਾਥੀਆਂ ਨੇ ਫ੍ਰੀ ਫਲੈਗ ਮੁਹਿੰਮ ਸ਼ੁਰੂ ਕੀਤੀ। ਸਾਲਾਂ ਦੇ ਦਬਾਅ ਅਤੇ ਮੁਹਿੰਮ ਤੋਂ ਬਾਅਦ 2022 ਵਿੱਚ ਆਸਟ੍ਰੇਲੀਆਈ ਸਰਕਾਰ ਨੇ ਅੰਕਲ ਹੈਰੋਲਡ ਥਾਮਸ ਤੋਂ ਆਦਿਵਾਸੀ ਝੰਡੇ ਦਾ ਕਾਪੀਰਾਈਟ ਖਰੀਦ ਲਿਆ। ਹੁਣ ਇਹ ਝੰਡਾ ਆਸਟ੍ਰੇਲੀਆਈ ਰਾਸ਼ਟਰੀ ਝੰਡੇ ਵਾਂਗ ਹੀ ਮੁਫ਼ਤ ਵਰਤਿਆ ਜਾ ਸਕਦਾ ਹੈ। ਕੱਪੜਿਆਂ, ਕਲਾ ਅਤੇ ਉਤਪਾਦਾਂ ਤੋਂ ਬਿਨਾਂ ਫੀਸ ਜਾਂ ਕਾਨੂੰਨੀ ਰੁਕਾਵਟ ਦੇ। ਕਈ ਲੋਕਾਂ ਲਈ ਇਹ ਅਹਿਸਾਸ ਹੈ ਕਿ ਝੰਡਾ ਆਖਰਕਾਰ ਉਹਨਾਂ ਲੋਕਾਂ ਨੂੰ ਵਾਪਸ ਮਿਲ ਗਿਆ ਜਿਨ੍ਹਾਂ ਦੀ ਇਹ ਨੁਮਾਇੰਦਗੀ ਕਰਦਾ ਹੈ। ਪਿੱਛੇ ਮੁੜ ਕੇ ਦੇਖਦਿਆਂ ਆਂਟੀ ਸੂਜ਼ਨ ਕਹਿੰਦੀ ਹੈ ਕਿ ਇਸ ਝੰਡੇ ਨੇ ਲੋਕਾਂ ਦੀ ਆਦਿਵਾਸੀ ਆਸਟ੍ਰੇਲੀਆ ਨੂੰ ਦੇਖਣ ਦੀ ਸੋਚ ਬਦਲੀ ਹੈ, ਪਰ ਅਜੇ ਵੀ ਕਾਫੀ ਕੰਮ ਕਰਨਾ ਬਾਕੀ ਹੈ।
0: Enjoy and learn the culture, especially the Aboriginal culture, because this is where you're living. Understand it. You don't have to live it. Understand it and be proud. Be proud to hear and proud of your own flag.
1: ਦੋਸਤੋ, ਹੁਣ ਜਦੋਂ ਤੁਸੀਂ ਆਦਿਵਾਸੀ ਝੰਡਾ ਦੇਖੋ ਤਾਂ ਤੁਹਾਨੂੰ ਇਸ ਦਾ ਅਰਥ ਅਤੇ ਇਤਿਹਾਸ ਪਤਾ ਹੋਵੇਗਾ। ਇਹ ਸਮਝਣਾ ਆਸਟ੍ਰੇਲੀਆ ਨੂੰ ਹੋਰ ਡੂੰਘਾਈ ਨਾਲ ਸਮਝਣ ਵੱਲ ਇੱਕ ਨਿਵੇਕਲਾ ਕਦਮ ਹੈ। ਇਹ ਜਾਣਕਾਰੀ SBS ਦੀ ਨਿਆਕਾ ਹਚਿੰਗਸ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਪੇਸ਼ ਕੀਤੀ MP ਸਿੰਘ ਨੇ। ਸੁਣਦੇ ਰਹੋ SBS ਪੰਜਾਬੀ।

0: advertising.
1: A new SBS music station is here.
2: SBS Pop Europe.
1: Filled with Eurovision hits non-stop.
3: You want more?
2: The hits you know and the hits you'll want to know.
1: On DAB Radio, online,
2: the SBS audio app
1: and SBS On Demand.
4: ਮੌਸੀਕੀ ਦੇ ਅਵਲ ਦਰਜੇ ਦੇ ਗੁਲੂਕਾਰ ਲਾਚਾ ਤੇ ਕੁਰਤਾ ਜਿਨ੍ਹਾਂ ਦੀ ਪਛਾਣ ਸੀ ਤੇ ਫੋਕ ਮੌਸੀਕੀ ਨੂੰ ਕਲਾਸਿਕੀ ਢੰਗ ਵਿਚ ਗਾਣਾ ਜਿਨ੍ਹਾਂ ਦੀ ਕਲਾ ਸੀ ਪਾਕਿਸਤਾਨੀ ਫੋਕ ਮੌਸੀਕੀ ਦਾ ਬਾਦਸ਼ਾਹ ਜਿਨ੍ਹੇ ਕਈ ਵਰੇ ਰੇਡੀਓ ਪਾਕਿਸਤਾਨ ਔਰ ਪਾਕਿਸਤਾਨ ਟੈਲੀਵਿਜ਼ਨ ਤੇ ਬਕੈਦਗੀ ਨਾਲ ਆਪਣੇ ਫਨ ਦਾ ਜਾਦੂ ਜਗਾਇਆ ਤੇ ਪਾਕਿਸਤਾਨ ਵਿਚ ਫੋਕ ਮੌਸੀਕੀ ਦੀ ਪਰਵੀਂ ਪੈਰਵੀ ਕੀਤੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤੁਫੈਲ ਨਿਆਜ਼ੀ ਮਰਹੂਮ ਦੀ ਜਿਨ੍ਹਾਂ ਨੂੰ ਫੋਕ ਮੌਸੀਕੀ ਵਿਚ ਕੀਤੀ ਗਈ ਉਹਨਾਂ ਦੀ ਕਲਾਸਿਕੀ ਮੌਸੀਕੀ ਦੀ ਰਲਤ ਨੇ ਏਕਤਾ ਬਖਸ਼ੀ।

ਨੋਵੈਲ ਨਿਆਜ਼ੀ ਹੋਰਾਂ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਇੱਕ ਗਾਇਕ ਘਰਾਣੇ ਵਿੱਚ ਹੋਇਆ। ਉਹਨਾਂ ਦੇ ਵੱਡ ਵਡੇਰੇ ਗੁਰੂਦਵਾਰਿਆਂ ਵਿੱਚ ਗੁਰਬਾਣੀ ਗਾਉਂਦੇ ਸਨ। ਇੰਜ ਗੁਰਬਾਣੀ ਸੁਣਦਿਆਂ ਵੱਡੇ ਹੋਣ ਵਾਲੇ ਤੁਫੈਲ ਨੇ ਮੌਸੀਕੀ ਨੂੰ ਐਡੇ ਸੋਹਣੇ ਢੰਗ ਨਾਲ ਆਪਣੇ ਅੰਦਰ ਸਮੋਲਿਆ ਕਿ ਉਹਨਾਂ ਦੀ ਇੱਕ ਇੱਕ ਤਾਨ ਤੋਂ ਲਹੂ ਵਿੱਚ ਰਚੀ ਮੌਸੀਕੀ ਝਲਕਾਂ ਮਾਰਦੀ ਸੀ। ਉਹਨਾਂ ਮੌਸੀਕੀ ਦੀ ਸਿੱਖਤਾ ਆਪਣੇ ਬਾਪ ਹਾਜੀ ਰਹੀਮ ਬਖਸ਼ ਤੇ ਮੀਆਂ ਵਲੀ ਮੁਹੰਮਦ ਔਫ ਕਪੂਰਥਲਾ ਤੇ ਪੰਡਿਤ ਅਮਰਨਾਥ ਔਫ ਬਟਾਲਾ ਤੋਂ ਲਈ।

ਤੁਫੈਲ ਨਿਆਜ਼ੀ ਹੋਰਾਂ ਨੂੰ ਮੌਸੀਕੀ ਵਿੱਚ ਆਵਾਜ਼ ਦੇ ਉਤਾਰ ਚੜਾ ਤੇ ਦੋਵਾਂ ਤਰ੍ਹਾਂ ਦੇ ਸੁਰਾਂ ਵਿੱਚ ਆਪਣੀ ਆਵਾਜ਼ ਦੀ ਕੁਆਲਿਟੀ ਨੂੰ ਕਾਇਮ ਰੱਖਣ ਤੇ ਮਹਾਰਤਾ ਹਾਸਿਲ ਸੀ। ਕਲਾਸਿਕੀ ਮੌਸੀਕੀ ਦੇ ਜਾਣੂ ਹੋਣ ਕਰਕੇ ਤੁਫੈਲ ਨਿਆਜ਼ੀ ਹੋਰਾਂ ਵਿੱਚ ਮੁਸ਼ਕਿਲ ਤੋਂ ਮੁਸ਼ਕਿਲ ਰਾਗ ਛੇੜ ਕੇ

ਮੁੱਢਲੇ ਸੁਰ ਵਿੱਚ ਵਾਪਸ ਆਉਣ ਦਾ ਕਮਾਲ ਵੀ ਮੌਜੂਦ ਸੀ। ਇਸੇ ਕਰਕੇ ਉਹ ਆਪਣੇ ਚਾਹਣ ਵਾਲਿਆਂ ਔਰ ਖਾਸ ਕਰ ਮੁਸੀਕੀ ਦੀ ਪਛਾਣ ਰੱਖਣ ਵਾਲਿਆਂ ਵਿੱਚ ਬਹੁਤ ਮਕਬੂਲ ਹੋਏ। ਇੰਡੀਆ ਪਾਕਿਸਤਾਨ ਦੇ ਮਸ਼ਹੂਰ ਗਾਇਕ ਔਰ ਕਈ ਵਰਿਆਂ ਤੱਕ ਇੰਡੀਅਨ ਫਿਲਮੀ ਮਿਊਜ਼ਿਕ ਤੇ ਰਾਜ ਕਰਨ ਵਾਲੇ ਮੁਹੰਮਦ ਰਫੀ ਹੋਰਾਂ ਦਾ ਆਖਣਾ ਸੀ ਕਿ ਲੋਕ ਮੈਨੂੰ ਸੁਣਦੇ ਨੇ ਔਰ ਮੈਂ ਤੁਫੈਲ ਨਿਆਜ਼ੀ ਨੂੰ ਸੁਣਨਾ ਵਾਂ।

ਤੁਫੈਲ ਨਿਆਜ਼ੀ ਹੋਰਾਂ ਦੇ ਮਸ਼ਹੂਰ ਗੀਤਾਂ ਵਿੱਚ ਲਾਈ ਬੇਕਦਰਾਂ ਨਾਲ ਯਾਰੀ, ਸਾਡਾ ਚਿੜੀਆਂ ਦਾ ਚੰਬਾ, ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਮਾਹੀ ਵੇ ਤੇਰੇ ਵੇਖਣ ਲਈ, ਕਦੀ ਆਵੇ ਮਾਹੀ ਗੱਲ ਲੱਗ ਵੇ, ਬੋਲ ਮਿੱਟੀ ਦਿਆ ਬਾਵਿਆ ਤੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਮਸ਼ਹੂਰ ਕਲਾਮ ਪੀੜਾਂ ਦਾ ਪਰਾਗਾ ਵਰਗੇ ਗੀਤ ਸ਼ਾਮਿਲ ਨੇ। ਤੁਫੈਲ ਨਿਆਜ਼ੀ ਹੋਰਾਂ ਨੂੰ 1982 ਵਿੱਚ ਹਕੂਮਤ ਪਾਕਿਸਤਾਨ ਵੱਲੋਂ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਦਿੱਤਾ ਗਿਆ। ਸਤੰਬਰ 1990 ਵਿੱਚ ਤੁਫੈਲ ਨਿਆਜ਼ੀ ਇਸ ਜੱਗ ਨੂੰ ਹਮੇਸ਼ ਲਈ ਛੱਡ ਗਏ, ਮਗਰ ਆਪਣੀ ਆਵਾਜ਼ ਰਾਹੀਂ ਅੱਜ ਵੀ ਉਹ ਦਿਲਾਂ ਉੱਤੇ ਰਾਜ ਕਰਦੇ ਨੇ ਔਰ ਕਈ ਗਾਉਣ ਵਾਲਿਆਂ ਲਈ ਇੱਕ ਮਿਊਜ਼ਿਕ ਅਕੈਡਮੀ ਦਾ ਦਰਜਾ ਰੱਖਦੇ ਨੇ। ਉਹਨਾਂ ਮਗਰੋਂ ਉਹਨਾਂ ਦੇ ਪੁੱਤਰ ਜਵੇਦ ਨਿਆਜ਼ੀ ਔਰ ਬਾਬਰ ਨਿਆਜ਼ੀ ਇਸ ਖਾਨਦਾਨੀ ਮਿਰਾਸ ਮੌਸੀਕੀ ਦੀ ਰਿਵਾਇਤ ਨੂੰ ਲੈ ਕੇ ਟੁਰ ਰਹੇ ਨੇ।

ਸਾਡਾ ਅੱਜ ਦਾ ਸਾਥਵੀ ਬਸ ਇੱਥੇ ਤੱਕ ਦਾ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਦਓ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ। ਪ੍ਰੋਗਰਾਮ ਤੋਂ ਇਲਾਵਾ ਤੁਸੀਂ ਸਾਡੇ ਨਾਲ ਫੇਸਬੁੱਕ, ਇੰਸਟਾਗ੍ਰਾਮ ਦੇ ਰਾਹੀਂ ਜੁੜ ਸਕਦੇ ਹੋ। SBS ਪੰਜਾਬੀ ਦੀ ਵੈਬਸਾਈਟ ਉੱਤੇ ਵੀ ਲੇਖ, ਪੋਡਕਾਸਟ, ਵੀਡੀਓ, ਬਹੁਤ ਸਾਰਾ ਕੁਝ ਦੇਖ, ਸੁਣ ਤੇ ਪੜ੍ਹ ਸਕਦੇ ਹੋ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।